ਸਭ ਤੇਰੇ ਸੁਣਾਈ ਹੋਏ ਬਸ ਆਸ ਪਾਣੀ।

ਇੱਥੇ ਸਭ ਸਮੈ ਮਹਿਤਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਦੂਪ ਤੋਂ ਚਲਦਾ ਇਹ ਬੇਦਾਸ ਤਰੀ ਦਾ ਬੰਦ ਖਲਾਸੀ ਭਾਣਿਆ

ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ

சொல்லுவேன்.

ਠੈਕ ਕਰੀਏ, ਸੁਰਤ ਨੱਕ ਮਨ ਉਦਤ ਠੈਕ ਕਰੀਏ, ਸੁਰਤ ਦਰਸ਼ ਸੁਰਤ।

ਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸ਼ੀ।

ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ।

ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਰ ਰਾਗਾਸਾ ਮਹੱਲਾ ਪਹਿਲਾ

ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੀ

ਉਬਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੁ ਬਚਾਈ ਖੜਗ

ਸੰਗਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ

ਕਮਲਾਂ ਦਾ ਪਿਆਰ ਬਖਸ਼ਿਸ਼ ਕਰਨਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂਏ ਪਾਉਣੀਆਂ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਭਾਵਨਾ ਸਹਿਤ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਕੇ ਨਵਾਜਣਾ ਸਤਿਗੁਰੂ ਜੀ, ਸਿੱਖ ਕੌਮ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ, ਦਰ ਘਰ ਦੇ ਸੇਵਾਦਾਰ ਸਾਰ ਮਹਿੰਦਰ ਸਿੰਘ ਬਾਜਵਾ ਦੇ ਅਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ, ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਫਰੀਦਾ ਜੀ ਸਮੂਹ ਪਰਿਵਾਰ ਵੱਲੋਂ ਘਰ ਦੀ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਸਤਿਗੁਰੂ ਜੀ ਸਮੂਹ ਪਰਿਵਾਰ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਵਾਜ, ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਧਾਰੇ ਭਿਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ ਹਰਦੀ ਜੈ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਈਆਂ ਭਰ ਕੇ ਇਲਾਹੀ ਬਾਣੀ ਦੇ ਪਾਠ ਭਾਵ ਹੁਕਮਨਾਮਾ ਕਥਾ ਕੀਰਤਨ ਸਰਵ ਕਰਕੇ ਬਖਸ਼ਾਂ ਲੈ ਲਈ ਪਰਮ ਸਕਾਰ ਜੋ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਾਗ ਜੋ ਆਪ ਜੀ ਅਰਦਾਸ ਉਪਰੰਤ ਸੂਹੀ ਰਾਗ ਅੰਦਰ ਬਖਸ਼ਿਆ ਹੋਇਆ ਹੁਕਮਨਾਮਾ ਸਰਵਣ ਕੀਤਾ ਹੈ। ਸੂਹੀ ਰਾਗ ਖੁਸ਼ੀਆਂ ਦਾ ਰਾਗ ਹੈ। ਇਸੇ ਰਾਗ ਦੇ ਅੰਦਰ ਹੀ ਜੋ ਆਪਾਂ ਨਾਵਾਂ ਦਾ ਪਾਠ ਵੀ ਇਸੇ ਰਾਗ 'ਚ ਹੀ ਹੈਗਾ। ਇਸੇ ਕਰਕੇ ਆਪਾਂ ਨੇ ਕਈ ਵਾਰੀ ਬੇਨਤੀ ਕੀਤੀ ਕਿ ਵਿਆਹ ਜਾਂ ਆਨੰਦ ਕਾਰਜ ਕਰਾਉਣ ਵਾਸਤੇ ਆਪ 12 ਤੋਂ ਪਹਿਲਾਂ ਪਹੁੰਚੋ, ਕਾਫ਼ੀ ਸਮਾਂ ਪਹਿਲਾਂ, ਤਾਂ ਕਿ 12 ਤੋਂ ਪਹਿਲਾਂ ਉਸ ਦੇ ਜੋ ਹੈ ਪਾਠ ਹੋ ਸਕਣ। ਪਰ ਕਈ ਵਾਰੀ ਸੰਗਤਾਂ ਲੇਟ ਹੋ ਜਾਂਦੀਆਂ ਨੇ। ਸੂਚਨਾਵਾਂ ਬਹੁਤ ਨੇ ਜੇ ਸੰਬੰਧ ਕੱਢਣ ਲਈ ਬੇਨਤੀ ਹੈ। ਨੌਰਥ ਅਤੇ ਸਾਊਥ ਹਾਲ ਬੜੀ ਤੇਜ਼ੀ ਨਾਲ ਬਣ ਰਹੇ ਨੇ ਅਤੇ ਉਹ ਵੱਖਰੇ ਵੱਖਰੇ ਹੋਣਗੇ। ਇੰਡੀਪੈਂਡੈਂਟ ਉੱਪਰ ਦਰਬਾਰ ਕੀਰਤਨ ਅਤੇ ਥੱਲੇ ਲੰਗਰ ਉਸ ਉਹਨੇ ਹਿੱਸੇ ਦਾ। ਸੋ ਉਸ ਤੋਂ ਅੱਗੇ ਸਹਿਜ ਪਾਠ ਬਹੁਤ ਸਾਰੀ ਸੰਗਤਾਂ ਅਜੇ ਵੀ ਨਾਲ ਹਿੱਸਾ ਪਾ ਰਹੀਆਂ ਨੇ, ਜਿਹੜੇ ਜਿਹਨਾਂ ਦੇ ਭੋਗ ਪੈਣੇ ਨੇ ਅਕਤੂਬਰ ਦੇ ਖੀਰ 'ਤੇ ਜੀ। ਅਤੇ ਜਿਹੜਾ ਸਹਿਜ ਪਾਠ ਹੁਣ ਐਤਵਾਰ ਪੈਣਾ ਉਹ ਵੱਖਰਾ ਹੈ। ਇਹ ਵੱਖਰਾ ਇਕੱਲਾ ਇੱਕੋ ਹੀ ਸਹਿਜ ਪਾਠ ਹੈ ਜਿਹੜਾ ਜਿਸ ਦੇ ਭੋਗ ਆਉਂਦੇ ਐਤਵਾਰ ਪੈਣੇ ਨੇ। ਉਹ ਰੱਖਿਆ ਗਿਆ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖ ਕੇ ਸਮਰਪਿਤ। ਉਸ ਦੇ ਭੋਗ ਇੱਥੇ ਮੇਨ ਹਾਲ 'ਚ 10 ਵਜੇ ਪੈਣੇ ਨੇ ਐਤਵਾਰ ਨੂੰ ਆਉਂਦੇ। ਕਾਫ਼ੀ ਕੁਛ ਹੈ ਉਸ ਦਿਨ ਹੋ ਰਿਹਾ, ਮੈਂ ਸਾਰਾ ਆਪ ਜੀ ਨਾਲ ਸਾਂਝਾ ਕਰਦਾ ਹੁਣ। ਅਤੇ ਇੱਕ ਬੇਨਤੀ ਕਰ ਦਵਾਂ ਖਾਲਸਾ ਸਕੂਲ ਦੇ ਵੱਲੋਂ, ਆਪ ਜੀ ਦੀ ਪ੍ਰਬੰਧਕ ਕਮੇਟੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਸਾਰੇ ਸਕਾਲਰਸ਼ਿਪ ਜਿਹੜੇ ਹਨ ਉਹ ਮਨਜ਼ੂਰ ਕਰਤੇ ਨੇ, ਜਿਸ ਦੇ ਵਿੱਚ ਮੈਂ ਹੁਣ ਬਹੁਤਾ ਸਮਾਂ ਨਾ ਲਵਾਂ। ਉਸ ਦੇ ਵਿੱਚ ਇੰਜੀਨੀਅਰਿੰਗ, ਮੈਡੀਕਲ, ਟੀਚਿੰਗ ਬਹੁਤ ਕੁਛ ਹੈਗਾ, ਨਰਸਿੰਗ, ਸਾਰਿਆਂ ਲਈ ਐਪਲੀਕੇਸ਼ਨ ਅਤੇ ਨਾਲ ਬਾਕੀ ਡਾਕੂਮੈਂਟ ਚਾਹੀਦੇ ਨੇ। ਅਤੇ ਜਿਹੜੇ ਬੱਚੇ 12ਵੀਂ ਕਰ ਚੁੱਕੇ ਨੇ, ਹਾਈ ਸਕੂਲ ਗ੍ਰੈਜੂਏਟ ਹੋ ਗਏ ਨੇ, ਉਹ ਅਪਲਾਈ ਕਰ ਸਕਦੇ ਨੇ। ਉਹਨਾਂ ਦੀ ਆਮਦਨ ਤਾਂ ਹੋਰ ਬਾਕੀ ਡਾਕੂਮੈਂਟ ਚਾਹੀਦੇ ਨੇ। ਗੁਰਦੁਆਰੇ ਵੈਬਸਾਈਟ 'ਤੇ ਜਾ ਕੇ ਸਾਰੀ ਇਨਫੋਰਮੇਸ਼ਨ ਹੈਗੀ ਆ, ਐਪਲੀਕੇਸ਼ਨ ਵੀ ਆ। ਅਤੇ ਉਹ ਡਾਕਟਰ ਗੋਬਿੰਦਪਾਲ ਜੀ ਪਾਲ ਸਾਹਿਬ ਜੀ ਨੇ ਉਹ 15 ਅਕਤੂਬਰ ਤੋਂ ਪਹਿਲਾਂ ਸਬਮਿਟ ਕਰਨੀ ਹੈ। ਵੈਬਸਾਈਟ ਹੈ ਜੀ sanhosegurdwara.org 'ਤੇ। ਕੱਲ੍ਹ ਨੂੰ ਵਿਸ਼ੇਸ਼ ਦਿਨ ਹੈ, ਮਹਾਨ ਦਿਨ ਹੈ, ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾਗਤੀ ਦਿਵਸ ਹੈ ਕੱਲ੍ਹ ਨੂੰ। 26 ਨੂੰ ਹੈ ਜੀ ਜੋਤੀ ਜੋਤ, ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ। 26 ਸ਼ਾਮ ਨੂੰ ਬੱਚੀਆਂ ਵੱਲੋਂ ਕੀਰਤਨ ਦਰਬਾਰ ਸ਼ਾਮ ਦੇ ਦੀਵਾਨਾਂ ਵਿੱਚ ਵੀ ਹੋ ਰਿਹਾ ਜੀ। 27 ਨੂੰ ਕਾਫ਼ੀ ਕੁਛ ਹੈ, ਹੁਣ ਉਹ ਸਾਰਾ ਆਪ ਨਾਲ ਸਾਂਝਾ ਕਰ ਲਵਾਂ। 27 ਨੂੰ ਆਪਾਂ ਨੇ ਇੱਕ ਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਜੋ ਜਪੀ ਸਾਹਿਬ ਦੇ ਸ਼ੁਰੂ ਕੀਤੇ ਸੀ ਆਪਾਂ ਪਾਠ, ਉਹ ਵੀ ਚੱਲ ਰਹੇ ਨੇ ਉਸ ਦਿਨ। ਅਤੇ ਨਾਲ ਉਸ ਦੀ ਕਥਾ ਜਪਜੀ ਸਾਹਿਬ ਜੀ ਦੀ ਗੁਰਬਾਣੀ ਦੀ ਲੜੀਵਾਰ ਵੀ ਹੋ ਰਹੀ ਹੈ। ਉਸੇ ਸੰਬੰਧ 'ਚ ਮੈਂ ਦੱਸ ਚੁੱਕਾ ਪਹਿਲਾਂ, ਸਹਿਜ ਪਾਠ ਵੀ ਰੱਖਿਆ ਗਿਆ ਸੀ ਜੋ ਭੋਗ ਐਤਵਾਰ ਪੈਣੇ 10 ਵਜੇ। ਅਤੇ ਨਗਰ ਕੀਰਤਨ ਦਾ ਸਮਾਂ ਹੈ ਜੀ, ਨੋਟ ਕਰ ਲਓ, 12:45 ਤੋਂ 1:45, 1:45 ਤੋਂ 1:45। ਅਤੇ ਉਸ ਦਿਨ ਸਾਡੇ ਪਾਸ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਵੀ ਆ ਰਹੇ ਨੇ ਅਤੇ ਨਾਲ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਖਾਲਸਾ ਵੀ ਆ ਕੇ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਕੀਰਤਨ ਕਰਨਗੇ। ਲੰਗਰ ਦੀ ਸੇਵਾ ਗੁਰੂ ਪਿਆਰੇ ਜੋ ਹਨ ਉਹ ਕਰ ਰਹੇ ਨੇ। ਮੈਂ ਦੱਸ ਦੇਵਾਂ ਕਾਹਦੀ ਕਾਹਦੀ, ਛੋਲੇ ਭਟੂਰਿਆਂ ਦੀ, ਸਮੋਸਿਆਂ ਦੀ, ਚਾਟ ਦੀ, ਜਲੇਬੀਆਂ ਦੀ, ਬਹੁਤ ਸਾਰਾ ਕੁਛ ਇਹ ਹੋ ਰਿਹਾ ਜੀ। ਸਾਰੀ ਸੇਵਾ ਬਲਕਾਰ ਸਿੰਘ ਬੰਬੇ ਗਾਰਡਨ ਅਤੇ ਨਾਲ ਡਾਇਮੰਡ ਕਲੱਬ ਵੱਲੋਂ, ਗੁਰੂ ਕਿਰਪਾ ਕਰੇ ਉਹਨਾਂ ਨੂੰ, ਸਰ ਚੜ੍ਹਦੀਆਂ ਕਲਾਂ ਬਖਸ਼ੇ ਉਹਨਾਂ ਦਾ ਹਾਰਦਿਕ ਧੰਨਵਾਦ। ਉਹਨਾਂ ਸੇਵਾ ਲੈ ਰਹੇ ਨੇ ਜਿਹੜੇ। ਅਤੇ ਬਾਕੀ ਸੂਚਨਾਵਾਂ ਨਹੀਂ ਮੈਂ ਹੁਣ ਦੇਣੀਆਂ ਸਮੇਂ ਨੂੰ ਮੁੱਖ ਰੱਖਦੇ ਹੋਏ, ਆਓ ਆਪਾਂ ਹੁਣ ਪਹਿਲਾਂ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਸਤਨਾਮ ਸਿੰਘ ਜੀ ਅਤੇ ਉਹਨਾਂ ਦੇ ਜਥੇ ਪਾਸੋਂ 7 ਵਜੇ ਤੱਕ, 7:45 ਕਥਾ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ। ਫਿਰ ਉਸ ਤੋਂ ਬਾਅਦ ਦੂਸਰਾ ਕੀਰਤਨ ਕਰਨਗੇ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ, 8:30 ਤੱਕ ਦੀਵਾਨ ਚੱਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।

ਪਿਆਰੀ ਸਾਧ ਸੰਗਤ ਜੀਓ, ਆਓ ਪਿਆਰ ਸਹਿਤ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਲਖਵਿੰਦਰ ਸਿੰਘ ਜੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਨਾਲ ਜੋੜਨਾ ਕਰਨਗੇ। ਆਓ ਪਿਆਰ ਸਾਹਿਬ ਸਰਵਣ ਕਰੋ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੋ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਐ ਪੀਰ ਦਸਤਗੀਰ ਦਸਤੇ ਮਰਾ ਬਗੀਰ ਦਸਤੇ ਚੁਣਾ ਬਗੀਰ ਕੇ ਗੋਵਿੰਦ ਦਸਤਗੀਰ ਸਰ ਆਂਚੇ ਗੁਲ ਮੁਸ਼ਕ ਤੋਏ ਆਮਲ ਮੁਅੱਤਰ ਸਤ ਤਕਸੀਰੇ ਨਫਸ ਮਰਾ ਬੂਏ ਨਵੇਂ ਅਰਸਦ ਸਜਦਾ ਕੁਨੇਮ ਪੀਰਾ ਅਵਲ ਆਖਰ ਜਹਾਨ ਮੁਰਸ਼ਦ ਰਸੀ ਸਜੂਦ ਦਮੇ ਈ ਨਾਨਕ ਜਿੰਦ ਜਾਣ ਹਰ ਕੀ ਵਡਿਆਈ ਹਉ ਆਖ ਨਾ ਸਕ ਹਉ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾ

ਜਿਨ ਇਹ ਲਿਖੇ ਤੇ ਸਿਰ ਨਾਹ ਜਿਵ ਫੁਰਮਾਏ ਤਿਵਤ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋਥਾਓ।

ਹੱਥ ਪੈਰ ਕੰਨ ਦੇਹੇ ਪਾਣੀ ਧੋਤਾ ਪੁੱਤਰ ਸਿੱਖੇ ਮੂਤ ਪਲੀਤੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ, ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਕਰੀਮੋ ਕਰੀਮ, ਰਹੀਮੋ ਰਹੀਮ, ਫਹੀਮੋ ਫਹੀਮ, ਅਜ਼ੀਮੋ ਅਜ਼ੀਮ, ਦਾਨਿਸ਼ ਪਜ਼ੀਰ, ਮਕੀਨੋ ਮਕਾਂ, ਜ਼ਮੀਨੋ ਜਮਾਂ, ਪੀਰਾਂ ਪੀਰ, ਦਸਤਗੀਰ, ਮੁਰਸ਼ਦ ਉਲ ਆਲਮੀਨ, ਜਾਹਰ ਪੀਰ ਜਗਤ ਗੁਰ ਬਾਬਾ ਆਦਿ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਵੱਲੋਂ ਉਸ ਅਕਾਲ ਪੁਰਖ ਦਾ ਬਖਸ਼ਿਆ ਹੋਇਆ ਇਲਾਹੀ ਸ਼ਾਹਕਾਰ ਜਪਜੀ ਸਾਹਿਬ ਦੀ ਵਿਚਾਰ, ਜੋ ਸਤਿਗੁਰ ਸਾਹਿਬ ਦੀ ਆਪ ਕਿਰਪਾ ਕਰਕੇ ਤੁਸ਼ਬੁੱਧੀ ਨਾ ਕਰੋ। ਸਤਿਗੁਰੂ ਸਾਹਿਬ ਜੀ ਨੇ ਇਸ ਇਲਾਹੀ ਫਰਮਾਨ ਚ ਅਸੰਖ ਨਾਵ ਅਸੰਖ ਥਾਵ, ਅਸੰਖਾਂ ਹੀ ਥਾਂ ਨੇ, ਅਸੰਖਾਂ ਹੀ ਨਾਂ ਨੇ, ਪਰ ਪ੍ਰਵਾਨ ਕਿਹੜੇ ਚੜੇ ਆ? ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਬਚਨ ਹੈ, ਡਿੱਠੇ ਸਭੈ ਥਾਵ ਨਹੀਂ ਤੁਧ ਜਿਹਾ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ, ਸਤਿਗੁਰ ਸਾਹਿਬ ਦਾ ਇਹ ਬਚਨ ਇਲਾਹੀ ਕੇਵਲ ਤੇ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਥਾਏ ਹੈ। ਹਰਿਮੰਦਰ ਸਾਹਿਬ ਸਾਡੀ ਪਹਿਲੀ ਸਿਧਾਂਤ ਸ਼ੁਰੂ ਹੁੰਦਾ ਉੱਥੋਂ। ਹਰਿਮੰਦਰ ਸਾਹਿਬ ਦੇ ਅੰਦਰ ਤੁਹਾਨੂੰ ਥੜਾ ਸਾਹਿਬ ਨਹੀਂ ਮਿਲੇਗਾ। ਹਰਿਮੰਦਰ ਸਾਹਿਬ ਦੇ ਗੁੰਮਟ ਜਿਹੜੇ ਆ ਉਹ ਬੈਠਵਾਂ ਮਿਲਣਗੇ। ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਚਾਰ ਦਿਸ਼ਾਵਾਂ ਨੂੰ ਵੀ ਭੰਨ ਕੇ ਰੱਖੇ ਹੋਏ। ਕਈ ਵਾਰੀ ਅਸੀਂ ਇਉਂ ਕਹਿ ਦਿੰਦੇ ਹਾਂ ਵੀ ਚਾਰ ਦਿਸ਼ਾਵਾਂ ਚ ਚਾਰ ਗੁਰਦੁਆਰਾ ਸਾਹਿਬ ਨੇ, ਨਹੀਂ ਉਹ ਤੁਸੀਂ ਜਦੋਂ ਕੱਢ ਕੇ ਦੇਖੋਗੇ ਚਾਰ ਦਿਸ਼ਾਵਾਂ ਨੂੰ ਵੀ ਭੰਨ ਕੇ ਰੱਖੇ ਹੋਏ। ਉੱਥੋਂ ਸੁਨੇਹਾ ਹੈ ਸਾਡਾ ਤੁਹਾਨੂੰ, ਹਰ ਬਾਕੀ ਸਾਡੇ ਗੁਰਦੁਆਰਾ ਸਾਹਿਬ ਅਸਥਾਨ ਦੇ ਵਿੱਚ ਥੜਾ ਸਾਹਿਬ ਮਿਲੇਗਾ, ਲੇਕਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਥੜਾ ਸਾਹਿਬ ਨਹੀਂ ਬਣੇਗਾ, ਨਾ ਬਣਾਇਆ ਜਾਊਗਾ। ਕਿਉਂਕਿ ਦੁਨੀਆਂ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਇਸ ਧਾਨ ਦਿੱਤਾ ਗਿਆ ਕਿ ਇਸ ਸੰਸਾਰ ਦੇ ਵਿੱਚ ਨਿਮਰਤਾ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਹੋਣ ਤੋਂ ਪਹਿਲਾਂ ਜਿੰਨੇ ਵੀ ਮੰਦਰ ਸੀ ਕੋਈ ਥਾਂ ਵੀ ਉਸ ਅਕਾਲ ਪੁਰਖ ਦੇ ਨਾਂ ਦੇ ਉੱਤੇ ਨਹੀਂ ਬਣਿਆ। ਥਾਂ ਤਾਂ ਬਣੇ ਆ ਬਹੁਤ, ਪੁਸ਼ਕਰ ਦੇ ਵਿੱਚ ਮੰਦਰ ਨੂੰ ਬ੍ਰਹਮਾ ਜੀ ਦਾ ਮੰਦਰ ਕਿਹਾ ਗਿਆ, ਬ੍ਰਹਮ ਦਾ ਮੰਦਰ ਨਹੀਂ ਕਿਹਾ ਗਿਆ। ਬ੍ਰਹਮ ਨਾਮ ਪਰਮੇਸ਼ਰ ਦਾ ਹੈ ਤੇ ਬ੍ਰਹਮਾ ਨਾਮ ਦੇਵਤੇ ਦਾ ਹੈ। ਜਿੰਨੇ ਵੀ ਕਿਸੇ ਨੇ ਮੰਦਰ ਬਣਾਏ, ਥਾਂ ਬਣਾਏ, ਉਹ ਕਿਸੇ ਨੇ ਕਿਸੇ ਨਾਲ ਆਪਣੇ ਨਾਂ ਨਾਲ ਜੋੜ ਕੇ ਬਣਾਇਆ ਵੀ ਇਹ ਮੇਰੇ ਨਾਂ ਨਾਲ ਹੈ। ਇਸਲਾਮ ਦੀ ਦੁਨੀਆਂ ਦੇ ਵਿੱਚ ਮੱਕੇ ਨੂੰ ਬਦਲੀ ਕਰ ਦਿੱਤਾ ਗਿਆ, ਜਿਵੇਂ ਅੱਜ ਮੁਸਲਮਾਨ ਵੀਰ ਮੱਕੇ ਵਾਲ ਨੂੰ ਮੂੰਹ ਕਰਕੇ ਨਮਾਜ਼ ਕਰਦੇ ਆ, ਪਹਿਲਾਂ ਨਹੀਂ ਸੀ ਇਹ। ਪਹਿਲਾਂ ਬੈਤੁਲ ਮੁਕੱਦਸ ਜੋ ਇਜ਼ਰਾਈਲ ਦੇ ਵਿੱਚ ਉਸ ਪਾਸੇ ਨੂੰ ਮੁੱਖ ਕਰਕੇ

ਔਰ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੂੰ ਉਹ ਛੱਡਣਾ ਪਿਆ ਉਦੋਂ ਉਨ੍ਹਾਂ ਨੇ ਕਹਿਤਾ ਕਿ ਜਿੱਥੇ ਅੱਜ ਮੱਕਾ ਹੈ ਅੱਜ ਤੋਂ ਬਾਅਦ ਇਸ ਪਾਸੇ ਨੂੰ ਮੁੱਖ ਕਰਕੇ ਨਮਾਜ਼ ਕਰੋਗੇ। ਲੇਕਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਦਲੀ ਨਹੀਂ ਹੋ ਸਕਦਾ, ਕੋਈ ਦੋਰਾਵਾ ਨਹੀਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਵੀ ਚੜ ਕੇ ਆਏ। ਇਸੇ ਕਰਕੇ ਗੁਰਦੁਆਰਾ ਸਾਹਿਬ ਤੇ ਬਣਾ ਸਕਦਾ ਕਿਤੇ ਵੀ, ਲੇਕਿਨ ਹਰਿਮੰਦਰ ਸਾਹਿਬ ਦੀ ਨਕਲ ਤੇ ਜਦੋਂ ਕਿਸੇ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਕੌਮ ਨੇ ਰੋਕਿਆ ਹੈ। ਹਰਿਮੰਦਰ ਸਾਹਿਬ ਵਰਗਾ ਥਾਂ ਨਹੀਂ ਹੈ, ਥੋੜਾ ਸਾਹਿਬ ਨਾ ਬਣਾਉਣਾ ਤੇ ਉਸ ਦਾ ਨਾਂ ਹਰਿਮੰਦਰ ਸਾਹਿਬ ਰੱਖਣਾ। ਕੋਈ ਕਾਲੀ ਦੇਵੀ ਦਾ ਮੰਦਰ ਸੀ, ਕੋਈ ਵੈਸ਼ਨੋ ਦੇਵੀ ਦਾ ਮੰਦਰ ਸੀ, ਕੋਈ ਸ਼ਿਵਜੀ ਦਾ ਮੰਦਰ ਸੀ, ਕੋਈ ਵਿਸ਼ਨੂੰ ਦਾ ਮੰਦਰ ਸੀ, ਵੱਖਰੇ ਵੱਖਰੇ ਇੰਦਰ ਦੇਵਤੇ ਦਾ ਮੰਦਰ ਸੀ, ਪਰ ਉਸ ਵਾਹਿਗੁਰੂ ਦੇ ਨਾਂ ਦੇ ਉੱਤੇ ਕਿਸੇ ਨੇ ਥਾਂ ਨਹੀਂ ਬਣਾਇਆ ਸੀ। ਪਹਿਲੀ ਧਰਮਸਾਲ ਕਰਤਾਰਪੁਰ ਸਾਹਿਬ ਬਣੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਏ ਉਦੋਂ ਇਹਦਾ ਨਾਂ ਕਰਤਾਰਪੁਰ ਸਾਹਿਬ ਨਹੀਂ ਸੀਗਾ। ਭਾਈ ਦੋਦੇ ਦੀ ਘਰਵਾਲੀ ਨੇ ਜਦੋਂ ਖੇਤਾਂ ਨੂੰ ਜਾ ਰਹੀ ਸੀ ਉਹਨੇ ਕੀਰਤਨ ਹੁੰਦਾ ਸੁਣਿਆ ਸੀਗਾ। ਉਹਨੇ ਵੇਖਿਆ ਕਿ ਇਹ ਕੋਈ ਸੰਤ ਬੜੇ ਮਸਤ ਨੇ ਤੇ ਇਹਨਾਂ ਦੇ ਕੀਰਤਨ ਦੇ ਵਿੱਚੋਂ ਜੋ ਆਵਾਜ਼ ਆ ਰਹੀ ਹੈ ਉਹਦੇ ਨਾਲ ਅੰਦਰ ਨੂੰ ਬੜੀ ਠੰਡ ਪੈ ਰਹੀ, ਉਹਨੂੰ ਖਿੱਚ ਪਈ। ਉਹਨੇ ਰੋਜ਼ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਆਪਣੇ ਘਰੋਂ ਦੁੱਧ ਲੈ ਕੇ ਆਉਣਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਹੋਰਾਂ ਨੂੰ ਛਕਾਉਣਾ। ਇੱਕ ਦਿਨ ਇਹੋ ਜਿਹਾ ਹੋਇਆ ਕਿ ਦੋਦਾ ਵੀ ਆ ਗਿਆ, ਸਾਰੇ ਨਗਰ ਦੇ ਵਿੱਚ ਖਬਰ ਫੈਲ ਗਈ ਕਿ ਉਸ ਫਕੀਰ ਦੇ ਕੋਲ ਬੈਠਿਆਂ ਸ਼ਾਂਤੀ ਮਿਲਦੀ ਹੈ। ਇਸ ਜਗ੍ਹਾ ਦਾ ਮਾਲਕ ਕਰੋੜੀਆ ਸੀ, ਜਿਹਦੇ 7 ਝੰਡੇ ਝੁਲਦੇ ਸੀ। ਝੰਡੇ ਝੁਲਣ ਦਾ ਮਤਲਬ ਇਹ ਹੁੰਦਾ ਸੀ ਕਿ ਜਿੰਨੇ ਝੰਡੇ ਝੁਲਦੇ ਆ ਇਹ ਉਨੇ ਕਰੋੜ ਦਾ ਮਾਲਕ ਹੈ। ਉਹਨੇ ਕਿਹਾ ਮੇਰੀ ਥਾਂ ਤੇ ਕਬਜ਼ਾ ਹੋ ਚੱਲਿਆ, ਲੇਕਿਨ ਐਸਾ ਕੌਤਕ ਲੱਗਿਆ ਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਅੱਗੇ ਆ ਕੇ ਝੁੱਕ ਗਿਆ ਤੇ ਉਸ ਨੇ ਉੱਥੇ ਅਸਥਾਨ ਬਣਾਉਣੇ, ਛੰਨਾ ਬਣਾਉਣੇ ਸ਼ੁਰੂ ਕਰ ਦਿੱਤੀਆਂ ਤੇ ਉਸ ਨੇ ਆਖਿਆ ਇਸ ਦਾ ਨਾਂ ਹੁਣ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਰੱਖਿਆ ਜਾਊਗਾ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕਹਿਣ ਲੱਗੇ ਨਹੀਂ, ਮੇਰੇ ਨਾਂ ਤੇ ਨਹੀਂ, ਇਹਦਾ ਨਾਂ ਕਰਤਾਰ ਦੇ ਨਾਂ ਤੇ ਰੱਖਿਆ ਜੇ ਕਰਤਾਰਪੁਰ। ਜਿੰਨੇ ਵੀ ਥਾਂ ਸਤਿਗੁਰ ਸਾਹਿਬ ਜੀ ਨੇ ਵਸਾਏ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਂ ਤੇ ਵਸਾਏ ਆ। ਤੁਹਾਨੂੰ ਕੋਈ ਵੀ ਇਹੋ ਜਿਹਾ ਸਥਾਨ ਜਿਹੜਾ ਸਤਿਗੁਰ ਸਾਹਿਬ ਜੀ ਨੇ ਵਸਾਇਆ ਹੋਵੇ ਨਹੀਂ ਮਿਲੇਗਾ ਕਿ ਜਿਹੜਾ ਸਤਿਗੁਰ ਸਾਹਿਬ ਜੀ ਨੇ ਆਪਣੇ ਨਾਂ ਦੇ ਉੱਤੇ ਰੱਖਿਆ ਹੋਵੇ। ਆਖਿਆ ਨਾਂ ਵੀ ਉਹਦਾ ਹੈ ਤੇ ਥਾਂ ਵੀ ਉਹਦਾ ਹੈ। ਸਤਿਗੁਰ ਸਾਹਿਬ ਜੀ ਨੇ ਆਪਣਾ ਨਾਮ ਹੀ ਜਿਹੜਾ ਹੈ ਉਹ ਨਹੀਂ ਰੱਖਿਆ। 57 ਸਲੋਕ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੇ ਜੋ ਭੋਗ ਤੇ ਪੜੇ ਜਾਂਦੇ ਆ। 57 ਨੰਬਰ ਸਲੋਕ ਵਿੱਚ ਤੁਹਾਨੂੰ ਨਾਨਕ ਸ਼ਬਦ ਨਹੀਂ ਮਿਲੇਗਾ। ਦਾ ਕਾਰਨ ਕੀ ਕਿ ਦੁਨੀਆਂ ਚ ਅਜੇ ਤੱਕ ਆਏ ਹੋਏ ਕਿਸੇ ਨੇ ਉਸ ਅਕਾਲ ਪੁਰਖ ਦਾ ਨਾਂ ਨਹੀਂ ਦਿੱਤਾ ਸੀਗਾ। ਜੇ ਕਿਸੇ ਨੇ ਦਿੱਤਾ ਤੇ ਉਹਨੇ ਆਪਣਾ ਨਾਂ ਬਰਾਬਰ ਰੱਖ ਲਿਆ, ਕਿਉਂਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਂ ਦੇ ਬਰਾਬਰ ਦੁਨੀਆਂ ਦੀ ਕਿਸੇ ਹਸਤੀ ਦੇ ਜਿਹਨੇ ਸਰੀਰ ਕਰਕੇ ਇਸ ਦੁਨੀਆਂ ਤੇ ਆ ਗਿਆ ਹੈ ਉਹਦਾ ਨਾਂ ਨਹੀਂ ਹੋਏਗਾ। ਇਸਲਾਮ ਦੀ ਦੁਨੀਆਂ ਨੇ ਇਹ ਮੰਨਿਆ ਖੁਦਾ ਇੱਕ ਹੈ, ਲੇਕਿਨ ਕੀ ਹੈ ਉਹਦੇ ਨਾਲ ਹਜ਼ਰਤ ਮੁਹੰਮਦ ਸਾਹਿਬ ਨੇ ਆਪਣਾ ਨਾਂ ਰੱਖ ਦਿੱਤਾ ਹੈ। ਉਹ ਜਦੋਂ ਵੀ ਕਲਮਾ ਪੜਨਗੇ ਲਾ ਇਲਾ ਇਲ ਇਲਾ ਹੋ ਮੁਹੰਮਦ ਰਸੂਲ ਅੱਲਾ। ਸਰਮਦ ਫਕੀਰ ਇਸੇ ਕਰਕੇ ਅੱਧਾ ਕਲਮਾ ਪੜਦਾ ਸੀ, ਉਹ ਅੱਧਾ ਕਲਮਾ ਨਹੀਂ ਸੀ ਪੜਦਾ, ਕਿਉਂਕਿ ਸਰਮਦ ਨੂੰ ਵੀ
ਇਸ ਘਰ ਚੋਂ ਸੱਤਵੇਂ ਪਾਤਸ਼ਾਹ ਦੇ ਕੋਲੋਂ ਬਖਸ਼ਿਸ਼ ਹੋਈ ਸੀ। ਉਹਦੇ ਕਤਲ ਹੋਣ ਦਾ, ਸ਼ਹੀਦ ਕਰਨ ਦਾ ਕਾਰਨ ਇਹੀ ਸੀ, ਮੇਨ ਕਾਰਨ ਜਿਹੜਾ ਮੁੱਖ ਕਾਰਨ ਸੀ, ਕਿ ਉਹ ਸਿਰਫ ਇੰਨਾ ਹੀ ਕਲਮਾ ਪੜਦਾ ਸੀ, ਲਾ ਇਲਾਹ ਇਲਲਾ। ਉਹ ਖੁਦਾ ਤੋਂ ਸਿਵਾਏ ਕੋਈ ਮਬੂਤ ਜਿਹੜਾ ਹੈ ਨਹੀਂ ਹੈਗਾ, ਇਸ ਤੋਂ ਗਾਂ ਉਹ ਕਲਮਾ ਨਹੀਂ ਸੀ ਪੜਦਾ ਹੈਗਾ। ਸਿੱਖ ਨੂੰ ਹੁਕਮ ਹੈ ਜਿੱਥੇ ਮਰਜ਼ੀ ਜਾਈ, ਪਰ ਜਾਣ ਤੋਂ ਪਹਿਲਾਂ ਇੱਕ ਗੱਲ ਸੋਚੀ ਕਿ ਉੱਥੇ ਖੁਦਾ ਦਾ ਸ਼ਰੀਕ ਨਾ ਬਰਾਬਰ ਤੇ ਬਿਠਾਇਆ ਹੋਵੇ, ਕੇਵਲ ਉੱਥੇ ਖੁਦਾ ਦਾ ਘਰ ਹੋਵੇ, ਖੁਦਾ ਦਾ ਸਥਾਨ ਹੋਵੇ, ਕਿਉਂਕਿ ਇਹ ਧਰਤੀ ਸਾਰੀ ਉਸ ਖੁਦਾ ਦੀ ਏ। ਨਾ ਗੋਇਮਨ ਸੂਏ ਡੈਰੋ ਜਾਂ ਹਰਮੇ ਰਹੋ। ਭਾਈ ਸਾਹਿਬ, ਭਾਈ ਨੰਦ ਲਾਲ ਜੀ, ਨਹੀਂ ਮੈਂ ਨਹੀਂ ਰੋਕਦਾ ਤੈਨੂੰ ਕਿ ਤੂੰ ਮੰਦਰ ਜਾ ਜਾਂ ਮਸਜਿਦ ਜਾ, ਪਰ ਜਾਣ ਤੋਂ ਪਹਿਲਾਂ ਇਹ ਜਾ, ਜਿਸ ਜਾ ਰਿਹਾ ਹੈ ਬਾ ਹਰ ਤਰਫ ਰਵੀ, ਜਾਨ ਮੈਂ ਖੁਦਾ ਮੈਂ ਬਾਸ਼, ਜਿਸ ਪਾਸੇ ਨੂੰ ਵੀ ਜਾਈ, ਜਾਈ ਉਸ ਪਾਸੇ ਨੂੰ ਕਿ ਜਿੱਥੇ ਖੁਦਾ ਦਾ ਨਾਂ ਹੋਵੇ ਤੇ ਖੁਦਾ ਦਾ ਥਾਂ ਹੋਵੇ। ਜੇ ਖੁਦਾ ਦਾ ਥਾਂ ਨਹੀਂ ਹੈਗਾ ਤਾਂ ਯਾਦ ਰੱਖੀ ਕਿਸੇ ਬੰਦੇ ਦੇ ਨਾਂ ਦੇ ਉੱਤੇ ਆ, ਤੇ ਫਿਰ ਸਿੱਖਾ ਤੈਨੂੰ ਗੁਰੂ ਨਾਨਕ ਦਾ ਹੁਕਮ ਹੈ ਕਿ ਖੁਦਾ ਦੇ ਸਥਾਨ ਤੋਂ ਬਿਨਾਂ, ਖੁਦਾ ਦੇ ਥਾਂ ਤੋਂ ਬਿਨਾਂ ਤੇ ਖੁਦਾ ਦੇ ਨਾਂ ਤੋਂ ਬਿਨਾਂ ਤੂੰ ਕਿਸੇ ਹੋਰ ਦਾ ਨਾਂ ਨਹੀਂ ਲੈਣਾ। ਨਾਂ ਬਹੁਤ ਆਏ, ਗਿਣਤੀ ਕੋਈ ਨਹੀਂ ਕਿੰਨੇ ਕੁ ਨਾਂ ਆਏ। ਸ਼ੇਸ਼ਨਾਗ ਦੀ ਬਾਬਤ ਲਿਖਿਆ ਗਿਆ ਹੈ ਕਿ ਲੱਖ ਲੱਖ ਨਾਂ ਕੌਂਕਣ ਨਾਂ ਲੈ, ਤਿਲ ਵਿਚਾਰ ਨਾ ਵਿਸ਼ੇਖ ਤੱਤ। ਵੀ ਲੱਖ ਲੱਖ ਨਾਂ ਲਏ ਹੋਣਗੇ ਉਹਨੇ, ਪਰ ਉਹਨਾਂ ਨਾਵਾਂ ਦੇ ਵਿੱਚੋਂ ਉਹਨੂੰ ਕੋਈ ਖਾਸ ਪ੍ਰਾਪਤੀ, ਉਹਨੂੰ ਕੋਈ ਅੰਦਰ ਨੂੰ ਬਖਸ਼ਿਸ਼ ਨਹੀਂ ਹੋਈ। ਜੇ ਕਿਸੇ ਨੂੰ ਜਨਮ ਸਫਲ ਹੋਇਆ ਹੈ ਤੇ ਨਾ ਕੇਵਲ ਉਸ ਖੁਦਾ ਦਾ। ਹਰਿਮੰਦਰ ਸਾਹਿਬ ਦੇ ਅੰਦਰ ਸ਼ਾਂਤ ਰਸ ਹੋਏਗਾ ਹਮੇਸ਼ਾ। ਕਈ ਵਾਰੀ ਸਾਡੇ ਵੀਰ ਕਹਿੰਦੇ ਆ ਵੀ ਹਰਿਮੰਦਰ ਸਾਹਿਬ ਦੇ ਅੰਦਰ ਦਾ ਜਕਾਰਾ ਹੈ ਨਾ ਉਹ ਅੰਗਰੇਜ਼ਾਂ ਨੇ ਬੰਦ ਕਰਾਇਆ, ਪਰ ਯਾਦ ਰੱਖਿਓ ਜੇ ਕੋਈ ਵੀ ਵਿਦਵਾਨ ਕੱਢ ਕੇ ਨਹੀਂ ਦੱਸ ਸਕਦਾ ਕਿ ਕੀ ਕਾਰਨ ਹੋਇਆ ਸੀ, ਕਿਸ ਦਿਨ ਕਿਸ ਤਰੀਕ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਕਾਰਾ ਜਿਹੜਾ ਉਹ ਬੰਦ ਹੋਇਆ ਸੀ। ਉਹ ਸਾਡਾ ਸ਼ਾਂਤ ਰਸ ਦਾ ਸਥਾਨ ਹੈ, ਉੱਥੋਂ ਅਸੀਂ ਦੁਨੀਆਂ ਨੂੰ ਸੁਨੇਹਾ ਜਾ ਰਿਹਾ ਵੀ ਚਾਰ ਸਫੇਰੇ, ਚਾਰ ਵਰਨਾ ਤੋਂ ਹੀ ਉੱਪਰ, ਚਾਰ ਦਿਸ਼ਾਵਾਂ ਭੰਨ ਦੇਣੀਆਂ ਕਿ ਚਾਰ ਵਰਨਾ ਤੱਕ ਸੀਮਤ ਹੁੰਦਾ ਸੀ, ਕਿ ਵਰਨਾ ਤੱਕ ਵੀ ਸੀਮਤ ਨਹੀਂ ਹੈਗਾ। ਇਸ ਥਾਂ ਤੋਂ ਹਰ ਇੱਕ ਨੂੰ ਸੁਨੇਹਾ ਹੈ ਕਿ ਜਿਸ ਥਾਂ ਤੇ ਬੈਠੀ ਉੱਥੇ ਸ਼ਾਂਤੀ ਦੇ ਵਿੱਚ ਬੈਠੀ, ਤੇ ਉੱਥੇ ਉਸ ਅਕਾਲ ਪੁਰਖ ਦੀ ਯਾਦ ਵਿੱਚ ਜਿਹਨੇ ਇਹ ਸੰਸਾਰ ਸਾਜਿਆ ਉਹਦੀ ਯਾਦ ਵਿੱਚ ਬੈਠੀ। ਉਸ ਤੋਂ ਬਾਅਦ ਉਹਦੇ ਵਰਗਾ ਵੀ ਦੂਜਾ ਕੋਈ ਤਖ਼ਤ ਨਹੀਂ ਹੈਗਾ, ਦੂਜਾ ਅਸਥਾਨ ਬਣਿਆ, ਥਾਂ ਬਣਿਆ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ। ਹੁਣ ਯਾਦ ਰੱਖਿਓ ਕਿ ਹਰਿਮੰਦਰ ਸਾਹਿਬ ਦੇ ਅੰਦਰ ਕਦੀ ਵੀ ਸਤਿਗੁਰ ਦਾ ਪ੍ਰਕਾਸ਼ ਕਰਨ ਲੱਗਿਆ ਸ਼ਸਤਰ ਨੰਗੇ ਨਹੀਂ ਰੱਖੇ ਜਾਣਗੇ, ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਸਤਰ ਜਿਹੜੇ ਆ ਮਿਆਨਾਂ ਚੋਂ ਬਾਹਰ ਕੱਢ ਕੇ ਰੱਖੇ ਜਾਣਗੇ। ਹਾਂ, ਉਹਨੂੰ ਅਕਾਲ ਬੁੰਦਾ ਬੁੰਗਾ ਵੀ ਆਖਿਆ ਗਿਆ। ਇਹੋ ਜਿਹਾ ਥਾਂ ਸੀ ਸਿੱਖਾ, ਤੈਨੂੰ ਇਸ ਥਾਂ ਤੂੰ ਸਿੱਖਿਆ ਮਿਲਣ ਲੱਗੀ ਏ, ਤੇਰੇ ਵਾਸਤੇ ਕੋਈ ਜਾਤ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਰਮ ਨਹੀਂ, ਕਿ ਕੱਲ ਕੋਈ ਉਸ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਸ਼ਾਂਤੀ ਚ ਬੈਠਾ ਹੋਵੇ, ਤੇ ਉਹ ਸ਼ਾਂਤੀ ਜਿਹੜੀ ਭੰਗ ਕਰਨਾ ਚਾਹੇ, ਤੇ ਤੂੰ ਇੰਨਾ ਤਤਪਰ ਵੀ ਹੋਵੇਂ ਵੀ ਤੈਨੂੰ ਕਿਰਪਾਨ ਵਿੱਚੋਂ ਮਿਆਨ ਕੱਢਣ ਦਾ ਟਾਈਮ ਨਹੀਂ ਲੱਗਣਾ ਚਾਹੀਦਾ। ਇਸ ਦੁਨੀਆਂ ਦੇ ਉੱਤੇ ਸ਼ਾਂਤੀ ਭੰਗ ਨਹੀਂ ਹੋਣ ਦੇਣੀ ਚਾਹੀਦੀ।
ਔਰ ਜਿਸ ਸਿੱਖ ਨੇ ਇਸ ਗੱਲ ਨੂੰ ਪਛਾਣ ਲਿਆ ਉਹਨੇ ਉਸ ਸਿੱਖ ਨੇ ਉਸ ਨਾਂ ਨੂੰ ਵਿਸਥਾਰ ਕੀਤਾ ਵੀ ਮੈਂ ਦੁਨੀਆਂ ਨੂੰ ਦੱਸ ਦਿਆ। ਅਸੀਂ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੋਸ਼ੀਲਾ ਪੁਣਾ ਵੇਖਦੇ ਹਾਂ ਪਰ ਉਹਦੇ ਅੰਦਰ ਦਾ ਗਿਆਨ ਨਹੀਂ ਵੇਖਦੇ। ਉਹਨੇ ਦੋ ਪੰਕਤੀਆਂ ਕਿਹਾ ਨੂੰ ਮੋੜ ਤੇ ਲਾਉਣ ਵਾਸਤੇ। ਆਮ ਤੌਰ ਤੇ ਤੁਸੀਂ ਕਿਸੇ ਨੂੰ ਪੁੱਛੋ ਵੀ ਤੁਹਾਨੂੰ ਕਿਰਪਾਨ ਕਿਹਨੇ ਦਿੱਤੀ ਏ, ਕੋਈ ਸੱਜਣ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਨਾਂ ਲਏਗਾ, ਕੋਈ ਸੱਜਣ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਨਾਂ ਲਏਗਾ, ਪਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਨਹੀਂ। ਸਿੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ, ਕਹਿੰਦੇ ਸਾਨੂੰ ਗੁਰੂ ਨਾਨਕ ਸਾਹਿਬ ਉਹ ਨਾਂ ਦੇ ਗਏ ਆ ਜਿਹੜਾ ਨਾਂ ਲੋਕ ਤੇ ਪਰਲੋਕ ਚ ਵੀ ਚੱਲਦਾ ਹੈ। ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉਹ ਤੇਗ ਦੇ ਗਏ ਆ ਜਿਹੜੀ ਤੇਗ ਜਿਹੜੀ ਦੁਨੀਆਂ ਚ ਕਿਰਪਾ ਕਰਦੀ ਏ ਤੇ ਦੁਨੀਆਂ ਚ ਸ਼ਾਂਤੀ ਵਸਦੀ ਏ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਦੂਜਾ ਜ਼ਰ ਬਾ ਅਮਾਨ ਜ਼ਹਿਰ ਮੁਸਵਰਤ ਸ਼ਹਿਰ ਜੀਨਤ ਖਾਲਸਾ ਤਖ਼ਤ ਮੁਬਾਰਕ ਬਖਤ, ਜੇ ਸਾਡਾ ਕੰਮ ਅਸ਼ਾਂਤੀ ਫੈਲਾਉਣਾ ਨਹੀਂ ਜ਼ਹਿਰ ਕਹਿੰਦੇ ਸੰਸਾਰ ਨੂੰ, ਸਾਨੂੰ ਸਾਡੇ ਗੁਰੂ ਦੇ ਕੋਲੋਂ ਸਿੱਖਿਆ ਮਿਲੀ ਹੈ ਸਿੱਖਾ ਤੂੰ ਇਸ ਦੁਨੀਆਂ ਦੇ ਵਿੱਚ ਸ਼ਾਂਤੀ ਘਰ ਰੱਖਣ ਵਾਸਤੇ ਆਇਆ ਹੈ ਤੇ ਉਹ ਤਖ਼ਤ ਮੁਬਾਰਕਬਾਦ ਏ ਜਿਹੜਾ ਤਖ਼ਤ ਦੁਨੀਆਂ ਦੇ ਵਿੱਚ ਸ਼ਾਂਤੀ ਰੱਖਦਾ ਹੋਵੇ ਉਹ ਥਾਂ ਮੁਬਾਰਕਬਾਦ ਏ ਤੇ ਸਾਡਾ ਖਾਲਸਾ ਇੱਕ ਤਖ਼ਤ ਬਣਾਇਆ ਸਾਨੂੰ ਗੁਰੂ ਨੇ, ਅਸੀਂ ਸ਼ਾਂਤੀ ਰੱਖਣ ਵਾਲੇ ਹਾਂ। ਦੁਨੀਆਂ ਦੇ ਵਿੱਚ ਕੋਈ ਇਹੋ ਜਿਹਾ ਅਸਥਾਨ ਨਹੀਂ, ਜਿਹੜੇ ਅਸਥਾਨ ਸੀ ਉਹਨਾਂ ਤੋਂ ਕਿਸੇ ਨੂੰ ਸ਼ਾਂਤੀ ਪ੍ਰਾਪਤ ਵੀ ਨਹੀਂ ਹੋਈ। ਸਨਾਤਨ ਮਤ ਦਾ ਬਹੁਤ ਵੱਡਾ ਸਵਾਮੀ ਨਿਤਿਆਨੰਦ ਜਿਹਨੇ ਆਪਣੀ ਉਮਰ ਦਾ ਬਹੁਤਾਤ ਹਿੱਸਾ ਜਿਹੜਾ ਸੀਗਾ ਉਹ ਵੇਦਾਂ ਅਨੁਸਾਰ ਸਿਮਰਤੀਆਂ ਅਨੁਸਾਰ ਗਿਆਨ ਉਹਦੇ ਅਨੁਸਾਰ ਉਹਨੇ ਜਾਪ ਕੀਤੇ ਔਰ ਜਦੋਂ ਉਹਦੀ ਉਮਰ ਬਜ਼ੁਰਗ ਸੀ ਬੁਢੇਪੇ ਵਿੱਚ ਸੀ ਉਦੋਂ ਉਹਨੂੰ ਸੱਚਖੰਡ ਹਰਿਮੰਦਰ ਸਾਹਿਬ ਆਉਣ ਦਾ ਮੌਕਾ ਮਿਲਿਆ। ਜਦੋਂ ਉਹਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਿਆ ਤੇ ਉਹਨੇ ਕਹਿਤਾ ਮੈਂ ਸਾਰੀ ਉਮਰ ਘਟਾਈ ਛਾਣਿਆ ਹੈ ਤੱਕ ਵਸਤੂ ਤੇ ਗੁਰੂ ਘਰ ਵਿੱਚ ਇਸ ਅਸਥਾਨ ਤੋਂ ਮਿਲੀ ਹੈ। ਸਾਹਿਬ ਜੀ ਕਹਿੰਦੇ ਅਸੰਖਾਂ ਥਾਂ ਹੋਣਗੇ ਪਰ ਯਾਦ ਰੱਖੀ ਜਿਨ੍ਹਾਂ ਨੇ ਅਸੰਖਾਂ ਥਾਂ ਤੇ ਅਸੰਖਾਂ ਨਾਮ ਦਿੱਤੇ ਆ, ਲੱਖ ਲੱਖ ਬਰਮੇ ਵੇਦ ਪੜ ਇੱਕ ਅੱਖਰ ਭੇਦ ਨਾ ਜਾਤਾ, ਲੱਖਾਂ ਨਾਂ ਦਿੱਤੇ ਹੋਣਗੇ ਪਰ ਜਿਹੜਾ ਉਹ ਇੱਕ ਅੱਖਰ ਜਿਹਨੇ ਤੈਨੂੰ ਉਹਦੇ ਨਾਲ ਜੋੜਨਾ ਹੋਏਗਾ ਉਹ ਤੈਨੂੰ ਉਹ ਨਹੀਂ ਕਿਤੇ ਦਿੱਤਾ। ਭਗਤ ਨਾਮਦੇਵ ਜੀ ਵਿਦਵਾਨ ਉਹਦੇ ਨਾਲ ਇੱਕ ਗਾਥਾ ਲਾਉਂਦੇ ਆ ਕਿ ਪਰਮੇਸ਼ਰ ਨੇ ਇਹ ਭਗਤ ਜੀ ਇੰਨੇ ਦੇਵੀ ਦੇਵਤੇ ਤੁਹਾਨੂੰ ਦੇ ਦਿਆ ਤੇ ਭਗਤ ਜੀ ਨੇ ਪ੍ਰਵਾਨ ਨਹੀਂ ਕੀਤਾ। ਹਉ ਤੋ ਏਕ ਰਮਈਆ ਲੈ ਹੂੰ ਆਣ ਦੇ ਬਦਲਾਵਣ ਦੇ ਹੂੰ, ਮੈਂ ਸਾਰੇ ਦੇਵਤੇ ਕਿਉਂਕਿ ਦੇਵਤੇ ਜੂਨੀ ਵਿੱਚ ਆਏ ਆ ਤੇ ਜੂਨੀ ਦੀ ਪੂਜਾ ਨਹੀਂ ਹੋ ਸਕਦੀ, ਜਿਹੜੇ ਨਾਂ ਜੂਨੀ ਵਿੱਚ ਆਏ ਆ ਉਹਦੀ ਪੂਜਾ ਨਹੀਂ ਹੋ ਸਕਦੀ। ਉਹਦੇ ਵਿੱਚ ਇੱਕ ਪੰਕਤੀ ਏ ਮੈਨੂੰ ਸਤਿਗੁਰ ਸਾਹਿਬ ਦੀ ਕਿਰਪਾ ਨਾਲ ਮੇਰੇ ਉਸਤਾਦ ਨੇ ਪੜਾਏ ਸੀ ਚੰਡੀਗੜ੍ਹ ਚ ਇੱਕ ਗੁਰਦੁਆਰਾ ਟ੍ਰਿਬਿਊਨ ਚੌਂਕ, ਦਾਸ ਨੂੰ ਵੀ ਸੱਦਿਆ ਹੋਇਆ ਸੀ ਤੇ ਉਦੋਂ ਮਸਕੀਨ ਸਾਹਿਬ ਵੀ ਉੱਥੇ ਆਏ ਸੀ। ਜਦੋਂ ਮਸਕੀਨ ਸਾਹਿਬ ਉੱਥੇ ਆਏ ਤੇ ਮੇਰਾ ਵਿਚਾਰ ਸੀ ਕਿ ਏਡੇ ਵੱਡੇ ਵਿਦਵਾਨ ਦੇ ਸਾਹਮਣੇ ਮੈਂ ਕੀ ਬੋਲਣਾ, ਲੇਕਿਨ ਪ੍ਰਬੰਧਕ ਕਹਿਣ ਲੱਗੇ ਨਹੀਂ ਜਿੰਨੇ ਚਿਰ ਉਹ ਨਹੀਂ ਲਾਉਂਦੇ ਤੁਸੀਂ ਉਨੀ ਚਿਰ ਸਮਾਂ ਲਾਓ। ਜਦੋਂ ਮਸਕੀਨ ਸਾਹਿਬ ਆਏ ਉਦੋਂ ਵਿਚਾਰ ਇੱਥੇ ਸੀ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔਤਰੇ,
ਦਾਸ ਉੱਥੇ ਵਿਚਾਰ ਕਰੇ ਕਿ ਸਾਡੇ ਉਸਤਾਦ ਜੀ ਨੇ ਇੱਥੇ ਸਾਨੂੰ ਖਾਸ ਧਿਆਨ ਦਵਾਇਆ। ਕੁਝ ਫਰਮਾਨ ਹੋਰ ਵੀ ਨੇ, ਜਿਵੇਂ ਸੋਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸੇ ਲਾਗਾ। ਸਾਡੇ ਉਸਤਾਦ ਜੀ ਟੀਕੇ ਵਾਲੇ ਅਰਥਾਂ ਨਾਲ ਸਹਿਮਤ ਨਹੀਂ ਸੀ, ਬਦਲੀਲ ਨਾਲ ਸਾਨੂੰ ਅਰਥ ਸਮਝਾਏ ਉਹਨਾਂ ਨੇ। ਹੁਣ ਆਮ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ ਮਹਾਮਾਈ ਦੇਵੀ, ਪਰ ਹਕੀਕਤ ਇਹ ਆ ਕਿ ਜਿਹੜੇ ਨਾਂ ਜਿੰਨੇ ਵੀ ਦਿੱਤੇ ਗਏ, ਭਾਵੇਂ ਉਹ ਦੇਵੀ ਹੋਵੇ ਭਾਵੇਂ ਉਹ ਕੋਈ ਹੋਵੇ, ਉਹ ਜੂਨੀ ਦੇ ਵਿੱਚ ਤੇ ਜੂਨੀ ਚ ਆਈ ਚੀਜ਼ ਨੂੰ ਤ੍ਰਿਸ਼ਨਾ ਨੇ ਨਹੀਂ ਛੱਡਿਆ ਜਿੰਨੇ ਚਿਰ ਉਹਨੇ ਉਸ ਅਕਾਲ ਪੁਰਖ ਦਾ ਨਾਂ ਨਹੀਂ ਲਿਆ। ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਗਿਆਨੀ ਧਿਆਨੀ ਕਾਜੀ ਪੰਡਿਤ ਸਭ ਜਲ ਜਾਇਤ ਹੈ। ਹੁਣ ਜਿਹੜੇ ਉਹ ਗਿਆਨੀ ਸੀ, ਇੱਥੇ ਗਿਆਨੀ ਤੋਂ ਭਾਵ ਜਿਹੜੇ ਸਿੱਖੀ ਤੋਂ ਬਾਹਰ ਦੇ, ਜਿਹੜੇ ਗੁਰੂ ਕੇ ਗਿਆਨ ਤੋਂ ਬਿਨਾਂ ਸੀ, ਧਿਆਨ ਤੋਂ ਇਹ ਕਿ ਜਿਹੜੇ ਧਿਆਨੀ ਗੁਰੂ ਕੇ ਸ਼ਬਦ ਤੋਂ ਉਸ ਅਕਾਲ ਪੁਰਖ ਦੀ ਅਲਾਹੀ ਬਾਣੀ ਤੋਂ ਬਿਨਾਂ ਧਿਆਨ ਸੀਗੇ, ਉਹ ਧਿਆਨ ਟਿਕਾਉਣ ਵਾਲੇ, ਉਹ ਕਾਜੀ, ਉਹ ਪੰਡਿਤ, ਉਹਨਾਂ ਸਾਰਿਆਂ ਨੂੰ ਤ੍ਰਿਸ਼ਨਾ ਕਾ ਗਈ। ਅਗਲੀ ਪੰਕਤੀ ਕੀ ਹੈ? ਮਹਾਮਾਈ ਸਭ ਜਗਤ ਪਰਛਾਈ, ਮਹਾਮਾਈ ਕੀ ਪੂਜਾ ਕਰੇ, ਨਰ ਸੇ ਨਾਰ ਹੋਏ ਔਤਰੇ। ਮਹਾਮਾਈ ਉਹ ਕੋਈ ਵੀ ਹੋਵੇ, ਉਹ ਦੇਵੀ ਹੋਵੇ, ਉਹ ਦੇਵਤਾ ਹੋਵੇ, ਉਹ ਜੂਨੀ ਚ ਆ ਗਿਆ ਹੈ, ਜੂਨੀ ਤ੍ਰਿਸ਼ਨਾ ਦੇ ਵਿੱਚ। ਸਾਡੇ ਕੋਲ ਨਾ ਹੈ ਅਜੂਨੀ, ਉਹ ਵਾਹਿਗੁਰੂ ਜੂਨੀਆਂ ਦੇ ਵਿੱਚ ਨਹੀਂ ਆਉਂਦਾ। ਤੇ ਜਿਹੜਾ ਵੀ ਆਖਿਆ ਕਿ ਸਾਡੇ ਘਰ ਚ ਜੂਨੀ ਦਾ ਨਾਂ ਨਹੀਂ ਲੈ ਜਾਏਗਾ, ਨਰ ਸੇ ਨਾਰ ਹੋਏ ਔਤਰੇ, ਇੱਥੇ ਨਾਰ ਦਾ ਅਰਥ ਹੈ ਅੱਗ, ਤ੍ਰਿਸ਼ਨਾ। ਹੁਣ ਮਹਾਮਾਈ ਬਿਨ ਦੰਤਾਂ ਸਭ ਜਾ ਖਾਈਅਤ ਹੈ, ਦੰਦਾਂ ਤੋਂ ਬਿਨਾਂ ਤ੍ਰਿਸ਼ਨਾ ਖਾਂਦੀ ਹੈ। ਨਾਰ ਹਜ਼ਰਤ ਇਬਰਾਹਿਮ ਸਾਹਿਬ ਦਾ ਜੀਵਨ ਪੜ੍ਹੋਗੇ ਨਾ, ਜਾਂ ਫਾਰਸੀ ਦੇ ਵਿਦਵਾਨ ਪੜ੍ਹੋਗੇ, ਜਦੋਂ ਉਹਨਾਂ ਨੇ ਅੱਗ ਦੇ ਪ੍ਰਥਾਏ ਲਿਖਣਾ ਹੋਵੇਗਾ ਨਾ, ਉਹ ਅੱਗ ਨਹੀਂ ਲਿਖਣਗੇ, ਉਹ ਨਾਰ ਸ਼ਬਦ ਵਰਤਣਗੇ। ਹਜ਼ਰਤ ਇਬਰਾਹਿਮ ਸਾਹਿਬ ਨੇ ਜਦੋਂ ਮੱਕੇ ਦੇ ਬੁੱਤ ਤੋੜ ਦਿੱਤੇ, ਉਹਨਾਂ ਦਾ ਪਿਤਾ ਉਹਨਾਂ ਨੂੰ ਡਿਊਟੀ ਦੇ ਗਿਆ ਸੀ, ਜਦੋਂ ਆਏ ਲੋਕਾਂ ਨੇ ਬੁੱਤ ਟੁੱਟੇ ਹੋਏ ਵੇਖੇ। ਇਸ ਗੱਲ ਤੋਂ ਇਸਲਾਮ ਗਵਾਹੀ ਭਰਦੀ ਕਿ ਪਹਿਲਾਂ ਮੱਕੇ ਦੇ ਵਿੱਚ, ਕਾਬੇ ਦੇ ਵਿੱਚ ਬੁੱਤਾਂ ਦੀ ਪੂਜਾ ਹੁੰਦੀ ਸੀ। ਜਦੋਂ ਉਹ ਬੁੱਤ ਟੁੱਟੇ ਵੇਖੇ ਤੇ ਪੁੱਛਿਆ ਵੀ ਇਹ ਕੀ ਹੋਇਆ, ਕਹਿੰਦੇ ਹਜ਼ਰਤ ਇਬਰਾਹਿਮ ਨੂੰ ਸੱਦੋ। ਉਹਨੇ ਉਹਦੇ ਇੱਕ ਬੁੱਤ ਦੇ ਮੋਢੇ ਤੇ ਕੁਹਾੜਾ ਰੱਖਿਆ, ਕਹਿੰਦੇ ਇਹਨੂੰ ਵੱਡੇ ਬੁੱਤ ਨੂੰ ਪੁੱਛ ਲਓ, ਉਹਨੂੰ ਸਜ਼ਾ ਲਾਏਗੀ ਕਿ ਇਹਦੇ ਅੱਗੇ ਅੱਗ ਰੱਖ ਦਿਓ, ਅੱਗ ਦੇ ਅੰਗਿਆਰੋਂ ਤੁਰ ਕੇ ਨੰਗੇ। ਹਜ਼ਰਤ ਇਬਰਾਹਿਮ ਸਾਹਿਬ ਦਾ ਹਿਰਦਾ ਡੋਲਿਆ, ਉਹਨਾਂ ਖੁਦਾ ਅੱਗੇ ਦੁਆ ਕੀਤੀ, ਖੁਦਾ ਮੈਂ ਤੇਰਾ ਨਾਂ ਦਿੱਤਾ, ਮੇਰੇ ਅੱਗੇ ਅੱਗ ਲੈ ਆਂਦੀ। ਸ਼ੇਖ ਸ਼ਾਦੀ ਸਾਹਿਬ ਦੀ ਗਵਾਹੀ ਹੈ, ਨਾਰ ਗੁਲਜ਼ਾਰ ਕਰਦੰ, ਕਹਿੰਦੇ ਉਸ ਵਾਹਿਗੁਰੂ ਨੇ ਅੱਗ ਦੇ ਅੰਗਿਆਰਿਆਂ ਨੂੰ ਫੁੱਲ ਬਣਾ ਦਿੱਤੇ ਤੇ ਹਜ਼ਰਤ ਇਬਰਾਹਿਮ ਸਾਹਿਬ ਲੰਘੇ। ਦੁਨੀਆਂ ਦਾ ਕੋਈ ਨਾਂ, ਅਗਲੀ ਪੰਕਤੀ ਚ ਭਗਤ ਜੀ ਨੇ ਫਿਰ ਵੇਰਵਾ ਕੱਢ ਦਿੱਤਾ ਕਿ ਮਤਾ ਕੋਈ ਇਹ ਆਖੇ ਕਿ ਦੇਵੀ ਜਿਹੜੀ ਏ ਉਹ ਮੈਨੂੰ ਸ਼ਾਂਤੀ ਦੇਵੇਗੀ, ਮੈਨੂੰ ਜਨਮ ਮਰ ਤੋਂ ਬਚਾਵੇਗੀ। ਤੂੰ ਕਹੀਏ ਤੈ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਸ਼ਬਾਨੀ। ਸਾਹਿਬ ਜੀ ਕਹਿੰਦੇ ਤੈਨੂੰ ਨਾਂ ਦੇਣ ਲੱਗਾ ਤੇ ਉਸ ਅਕਾਲ ਪੁਰਖ ਦਾ ਨਾਂ ਬਹੁਤ ਨੇ ਇਸ ਦੁਨੀਆਂ ਦੇ ਵਿੱਚ। ਇਹ ਗੱਲ ਯਾਦ ਰੱਖੀ ਕਿ ਉਹਨਾਂ ਨਾਵਾਂ ਵਾਲਿਆਂ ਨੂੰ ਭੂਤ ਪ੍ਰੇਤ ਤੇ ਬਣਨਾ ਪਿਆ। ਮੇਰਾ ਇਹ ਵਿਸ਼ਾ ਨਹੀਂ ਹੈਗਾ ਕਿ ਭੂਤ ਪ੍ਰੇਤ ਹੈ ਜਾਂ ਨਹੀਂ ਹੈ, ਮੇਰਾ ਵਿਸ਼ਾ ਹੈ ਕਿ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਜਿਸ ਨੇ ਵੀ ਸ਼ਿਵਜੀ ਦੀ ਪੂਜਾ ਕੀਤੀ ਏ, ਜੇ ਉਹਦੀ ਪੂਜਾ ਪੂਰੀ ਹੋਈ ਏ ਤੇ ਉਹ ਸ਼ਿਵਜੀ ਵਰਗਾ ਬਣ ਜਾਏਗਾ, ਜੇ ਉਹਦੀ ਪੂਜਾ ਪੂਰੀ ਨਹੀਂ ਹੋਈ ਤੇ ਫਿਰ ਕੀ ਬਣੇਗਾ।
महान दियो अतूत होए तामस अंदर जोग ना जाने ने ओ क्रोधी होएगा वो अंदर तो तपिया होएगा पैरों भूत कसूत विच खेतर पाल बैताल तगाने तेरी पूजा पूरी नहीं हुई तो याद रखी तू बेताला पाग नॉनसेंस पागल तू भूत प्रेत बन सकता है जे तू उस नावां दी पूजा की। इस वास्ते साहिब जी कहिंदे हजना ना बहुत ने पर तू जाना उत्थे आ जिथे ना खुदा दा होवे तू जाना उस थां दे उत्ते आ जिथे ना उस वाहिगुरु दा होवे जिहड़े नावां दे उत्ते खुदा दा नां नहीं हैगा थां खुदा दा थां नहीं हैगा। अगम अगम असंख अलो गम गमता ते अगम जे तक पहुंचना हो असंखा अस्थान होंगे पर उनकी पहुंच जी उस वाहिगुरु तक नहीं होएगा। असंख कहे सिर भार होए इथे आके विद्वाना का मतभेद आम विद्वाना ने आख्या कि असंख अनगिणत कहना भी सिर ते भार चुकना है पर साडे उस्ताद जी इहदे नाल सानू इत्थे पढ़ाउंदे इहनू रिजैक्ट नहीं करदे सी पर सानू उह पढ़ाउंदे सी कि उह असंखा कहण उह असंखा नाम लैण तेरे सिर दा भार नहीं लथेगा। ते साडे सिर तों भार किथे लाया भाई गुरदास जी दी पहली पौड़ी गुरमुख भार अथर्वन उतारा दुनिया दे उत्ते खुदा दे नाम तू बिना उन्हां नूं वेद कह के उहदा भार सी आखिया साडे सिर दे उत्तों अथर्वन चारां वेदां विचों इक वेद है सिखा तेरे सिर दे उत्तों ओ भार ला दिता है ओ असंखा कहण दे नाल सेरी तेरे सिर तू पापां दी पाटड़ी उठेगी। अखरी नाम अखरी सालाह नाम जिहड़ा है ना तीन थावां च पैदा हुंदा है एक लिखण नाल एक बोलण दे नाल एक साइन दे नाल। साइन चिन्ह भी जिहड़े आ ओ भी तुहानूं दसदे आ भी इस पासे नूं जाणा है। इस घर च अखर लिखे गए आ ते उहनां अखरां च उहदा नां लिखिया गया कल अखर वरते ते उहदे नां वास्ते अखर वरते ते उहदी सिफत सलाह उहदे अखर पढ़ी उहनां अखरां च तैनूं ज्ञान उहदा आएगा आउणे अखर ही ने लेकिन याद रखी उह अखर सुहावणे आ जिन्ना अखरां च उहदा नां लिखिया गया जिन्ना अखरां दे नाल उहदे गीत गाए गए आ। अखरी ज्ञान गीत गुण गा सिखा मैं तेनू सब कुछ अपना दे के जा रहा। सिख नू सतगुरु साहिब जी राग दे गए और एक सानू कीर्तन च यह दे गए कि तू इना रागां दे विचों रीता बना सकता है तू राग नहीं जानता महानता राग नू बहुत है तुहानू जपजी साहब जिहड़ी पहली बाणी है राग मुक्त मिलेगी उस तो बाद राग शुरू हुंदे ने और फिर सहस कृति तो बाद तुहानू राग नहीं मिलेगा। राग का एक अर्थ हुंदा प्यार वेखी किते वो टुटी हुई चीज जिहड़े तुम तोड़न वाली है वह ना वरती जे तू वह वरती तो याद रखी तू अपने गल विच फाई पा रहा। सतगुरु साहब जी ने अलाही बाणी च फरमाया ज्यों बेसवा के परे अखारा कापर पहर करे सिंगारा पूरे ताल निहाले सास देख अजकल मॉडर्न कह देंदे आ जी ए बहुते उन्हें गाया है वेखी कि ना सुनी ओनू ना सुनाई किसी
ਤੇਰੇ ਘਰ ਤੈਨੂੰ ਸਭ ਕੁਛ ਗੁਰੂ ਨਾਨਕ ਸਾਹਿਬ ਇਹ ਪੂਰਾ ਘਰ ਏ ਤੈਨੂੰ ਪੂਰਾ ਸਭ ਕੁਛ ਦੇ ਕੇ ਗਿਆ ਹੈ। ਜਦ ਤੂੰ ਉਹ ਗਾਏਗਾ ਪਹਿਲਾਂ ਉਹ ਸੁਣੇਗਾ ਨਾ ਤੇ ਉਹਨੂੰ ਕਿੰਨਿਆਂ ਨੇ ਸੁਣਿਆ ਹੋਏਗਾ। ਜਦ ਤੂੰ ਗਾਏਗਾ ਉਹਨੂੰ ਉਹ ਸੁਣਨਾ ਹੀ ਜਿਹੜਾ ਗਲ ਚ ਫਾਈ ਪਾਉਂਦਾ ਹੈ। ਹਾਂ ਇਹ ਗੱਲ ਵੱਖਰੀ, ਗੁਣ ਉਹਦੇ ਕੋਲ ਹੈਗਾ ਹੈ, ਪੂਰੇ ਤਾਲ ਨਿਹਾਲੇ ਸਾਸ, ਉਹ ਸਾਹ ਵੀ ਤਾਲ ਨੂੰ ਇੰਨਾ ਕਾਇਮ ਰੱਖਦੀ ਏ ਕਿ ਸਾਹ ਵੱਧ ਘੱਟ ਨਹੀਂ ਹੋਣ ਦਿੰਦੀ। ਸਤਿਗੁਰ ਸਾਹਿਬ ਜੀ ਨੇ ਵੀ ਇਹ ਰੱਖਿਆ ਹੋਇਆ ਹੈ, ਜਿਹੜੇ ਚਰਨਾਂ ਚ ਅੱਖਰ ਲੱਗੇ ਹੋਏ ਨੇ ਜਿਵੇਂ ਕਿਰਪਾ ਤੇ ਕਿਰਪਾ, ਰਾਰਾ ਪੈਰ ਚ ਲੱਗਾ ਹੋਇਆ ਹੈ, ਅਰਥ ਦੋਵਾਂ ਦੇ ਇੱਕ ਨੇ, ਲੇਕਿਨ ਕੀ ਇਹ ਕੱਲ ਤੇਰੇ ਤਾਲ ਦੇ ਉੱਤੇ ਅੱਧੀ ਮਾਤਰਾ ਲੱਗਦੀ ਏ ਤੇ ਤੂੰ ਲੈ ਲੈ, ਪਰ ਵੇਖੀ ਅੱਖਰ ਉਹਦੇ ਹੋਣ ਜਿਹੜੇ ਤੈਨੂੰ ਅਕਾਲ ਪੁਰਖ ਨੇ ਬਖਸ਼ੇ ਆ, ਤਾਲ ਉਹਦੇ ਹੋਣ। ਜੇ ਤੂੰ ਕਿਤੇ ਉਹਦੀ ਬਾਬਤ ਇਹ ਆਖਿਆ ਹੈ ਮੇਰੇ ਮੋਹਣ ਮੇਰੇ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾ ਧੁਨ ਗਾਵਤ ਬੋਲਤ ਬੋਲ ਅਜਾਏ। ਵੇਖੀ ਉਹ ਸਾਕਤ ਦੇ ਨੇ, ਉਹ ਸਾਕਤ ਏ, ਉਹ ਨਾ ਸੁਣਾਈ ਉਹ ਨਾ ਚੁਣੀ। ਜਿਉ ਬੇਸਵਾ ਕੇ ਪਰੇ ਅਖਾਰਾ, ਕਾਪਰ ਪਹਿਰ ਕਰੇ ਸਿੰਗਾਰਾ, ਪੂਰੇ ਤਾਲ ਨਿਹਾਲੇ ਸਾਸ, ਵਾ ਕੇ ਗਲੇ ਹੈ ਜਮ ਫਾਸ। ਫਿਰ ਤੂੰ ਉਹਦੇ ਗਲ ਵਿੱਚ ਜਮ ਦੀ ਫਾਈ ਪੈਣੀ ਏ। ਤੂੰ ਗੀਤ ਗਾਉਣੇ ਆ ਸੱਜਣਾ, ਤੇ ਤੂੰ ਉਸ ਅਕਾਲ ਪੁਰਖ ਦੇ ਬਖਸ਼ੇ ਹੋਏ ਗੀਤ ਵੀ ਉਹਦੇ ਗਾਉਣੇ ਆ, ਤੇ ਤੈਨੂੰ ਗੀਤ ਗਾਉਣ ਨੂੰ ਉਹ ਕੱਤੀ ਰਾਗ ਦੇ ਗਿਆ ਵਿੱਚ ਹੋਰ ਨਾਲ ਉਹਨਾਂ ਰਾਗਾਂ ਦੇ ਵਿੱਚ, ਇਉਂ ਕਹਿ ਦੋ ਕਿ ਮੀਤ ਰਾਗ ਕਹਿ ਦੋ, ਹੋਰ ਰਾਗ ਜਿਵੇਂ ਗੌੜੀ ਗੁਆਰੇ ਰੀ ਗੌੜੀ ਦੀਪ ਕੀ ਏ, ਉਹ ਤੈਨੂੰ ਰਾਗ ਦੇ ਗਿਆ। ਹਾਂ ਤੇਰਾ ਵਿਰਸਾ ਹੈ, ਕੱਤ ਪੁਨ ਰਾਗ ਨਾਦ ਬਾਤ ਸੰਗੀਤ ਰੀਤ, ਸ੍ਰੀ ਗੁਰੂ ਸਭ ਸੁਣ ਧੁਨ ਗੁਣ ਗਾਈਏ। ਤੂੰ ਰੀਤ ਗਾ ਸਕਦਾ ਹੈ, ਪਰ ਵੇਖੀ ਆਪਣੀ ਗਾਈ ਕਿਤੇ ਉਹੋ ਜਿਹੀ ਨਾ ਗਾਈ, ਤੇਰੇ ਗੀਤ ਹੁਣ ਤੇਰੀ ਗਿਆਨ ਹੁਣ ਗਰ ਜ਼ੁਬਾਨ ਗੋਇਆ, ਤੇਰੀ ਜ਼ੁਬਾਨ ਦੇ ਵਿੱਚੋਂ ਵਚਨ ਨਿਕਲੇ ਹਰ ਸੁਖਨਾ ਹਰ ਸੁਖਨ ਅਸਰਾਰ ਹਸਤ, ਤੇਰੀ ਜ਼ੁਬਾਨ ਚੋਂ ਜਿਹੜਾ ਵੀ ਲਫ਼ਜ਼ ਨਿਕਲੇ ਉਹ ਚ ਖੁਦਾ ਦਾ ਭੇਤ ਹੋਣਾ ਚਾਹੀਦਾ। ਅੱਖਰੀ ਲਿਖਣ ਬੋਲਣ ਬਾਣ, ਤੂੰ ਅੱਖਰਾਂ ਨਾਲ ਲਿਖੇ ਤੇ ਲਿਖੇ ਕੀ, ਤੇਰੇ ਅੱਖਰਾਂ ਲਿਖਿਆ ਹੋਇਆ ਨੂੰ ਕੋਈ ਬੋਲੇ ਤੇ ਉਹਦੇ ਵਿੱਚੋਂ ਸਤਿਗੁਰ ਦੀ ਆਵਾਜ਼ ਆਵੇ, ਉਹਦੀ ਅਲਾਹੀ ਬਾਣੀ ਦੀ ਆਵਾਜ਼ ਆਵੇ। ਅੱਖਰਾ ਸਿਰ ਸੰਜੋਗ ਵਖਾਣ, ਜਿਹੜਾ ਉਹ ਸ਼੍ਰੋਮਣੀ ਵਾਹਿਗੁਰੂ ਏ, ਤੇਰੇ ਅੱਖਰਾਂ ਚ ਉਹਦਾ ਨਾਂ ਹੋਵੇ, ਉਹਦੇ ਨਾਲ ਤੇਰਾ ਸੰਜੋਗ ਬਣ ਜਾਏਗਾ ਉਸ ਅਕਾਲ ਪੁਰਖ ਦੇ ਨਾਲ। ਜਦੋਂ ਤੂੰ ਉਹਦਾ ਲਿਖੇਗਾ ਸੱਜਣਾ, ਤੂੰ ਉਹਦਾ ਸੰਜੋਗ ਵੀ ਬਣਾ ਲਏਗਾ। ਵਖਿਆਣ ਕਰੇ ਕਿ ਕੇਵਲ ਉਹਦਾ ਕਰੀ, ਜਿਹੜੇ ਉਹੋ ਜਿਹੇ ਸੀਗੇ। ਕਲਗੀਧਰ ਪਾਤਸ਼ਾਹ ਦੀ ਪ੍ਰਤੱਖ ਵਾਰਤਾ ਹੈ ਕਿ ਜੋ ਚੰਦਨ ਕਵੀ ਨੇ ਸਵਈਆ ਲਿਖਿਆ ਸੀ, ਸਾਹਿਬ ਜੀ ਨੇ ਇਨਕਾਰ ਕਰਤੀ ਸੀ, ਕਹਿੰਦੇ ਨਹੀਂ ਇਸ ਘਰ ਵਿੱਚ ਇਹੋ ਜਿਹੇ ਬਚਨ ਇਹੋ ਜਿਹੇ ਅੱਖਰ ਪ੍ਰਵਾਨ ਨਹੀਂ ਹੁੰਦੇ ਹੈਗੇ। ਇਸ ਵਾਸਤੇ ਵੇਖੀ ਵਖਿਆਣ ਵੀ ਕਰੇ ਤੇ ਕੇਵਲ ਉਸ ਖੁਦਾ ਦੇ ਨਾਮ ਦਾ ਹੋਵੇ। ਤੂੰ ਲਿਖ ਕਿਵਤਾ, ਲੇਕਿਨ ਲਿਖੀ ਕਿ ਉਹ ਚ ਖੁਦਾ ਦਾ ਨਾਂ ਹੋਵੇ। ਤੂੰ ਲਿਖ ਲੇਖ ਉਹ ਚ ਖੁਦਾ ਦਾ ਨਾਂ ਹੋਵੇ। ਜਿਨ ਇਹ ਲਿਖੇ ਤਿਸਰ ਨਾਹੇ, ਜਿਸ ਵਾਹਿਗੁਰੂ ਨੇ ਦੁਨੀਆਂ ਦੇ ਵਿੱਚ ਜਿਹੜਾ ਵੀ ਜੀ ਆਇਆ ਉਹਦਾ ਲੇਖਾ ਹੋਣਾ ਹੈ। ਇਹ ਨਹੀਂ ਕਿ ਲੇਖਾ ਕਿਸੇ ਦਾ ਨਹੀਂ ਹੋਣਾ, ਲੇਖਾ ਹਰ ਇੱਕ ਦਾ ਹੋਣਾ। ਜੇ ਲੇਖੇ ਵਿੱਚ ਨਹੀਂ ਹੈਗਾ ਤੇ ਕੇਵਲ ਇੱਕ ਉਹ ਵਾਹਿਗੁਰੂ ਦਾ ਨਹੀਂ ਹੈਗਾ ਜਿਹਦਾ ਨਾਂ ਲਿਖਿਆ ਜਾ ਰਿਹਾ, ਉਹਦਾ ਲੇਖਾ ਨਹੀਂ ਹੋਣਾ। ਪਰ ਇੱਕ ਗੱਲ ਯਾਦ ਰੱਖੀ, ਲਿਖੀ ਉਹ ਕੁਛ ਕਿ ਤੈਨੂੰ ਲਿਖੇ ਦਾ ਲੇਖਾ ਨਾ ਦੇਣਾ ਪਏ। ਉਹਦੇ ਚ ਤੈਨੂੰ ਲੇਖਾ ਦੇਣਾ ਪਏ ਉਹ ਨਾ ਲਿਖੀ, ਪਰ ਉਹ ਖੁਦਾ ਦਾ ਨਾਂ ਲਿਖ ਕੇ ਫਿਰ ਵੀ ਆਖੀ ਲੇਖੇ ਕਤੇ ਨਾ ਛੂਟੀ ਹੈ, ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਕੀ ਮੈਂ ਲਿਖੀ ਜਿਵ ਫੁਰਮਾਏ ਤਿਵ ਤੁ ਪਾਹੇ। ਇਹ ਵਿਚਾਰ ਤੀਵੀਂ ਪੌੜੀ ਚ ਵੀ ਹੈ। ਜਿਵ ਤੁ ਸੁਭਾਵ ਹੈ
ਤਿਵੇ ਚਲਾਵੇ ਕਿ ਜਿਵੇਂ ਉਸ ਵਾਹਿਗੁਰੂ ਨੂੰ ਪਾਉਂਦਾ। ਅਸੀਂ ਕਈ ਵਾਰ ਇਹਨਾਂ ਪੰਕਤੀਆਂ ਤੋਂ ਸਿਧਾਂਤ ਨੂੰ ਨਾ ਸਮਝੀਏ, ਅਸੀਂ ਗਲਤ ਪਾਸੇ ਨੂੰ ਜਾਂਦੇ ਹੋਈਏ ਤੇ ਕਹਿੰਦੇ ਉਸ ਵਾਹਿਗੁਰੂ ਨੂੰ ਪਾਉਂਦਾ ਸੀ। ਨਹੀਂ, ਉਹਨੂੰ ਨਹੀਂ ਸੀ ਪਾਉਂਦਾ, ਉਹਨੇ ਕਿਹਾ ਮੈਂ ਤੈਨੂੰ ਅਲਾਹੀ ਬਾਣੀ ਚ ਦੱਸ ਚੱਲਿਆ ਤੂੰ ਕਿਹੜੇ ਪਾਸੇ ਨੂੰ ਜਾਣਾ ਹੈ, ਕਿਹੜੇ ਪਾਸੇ ਨੂੰ ਨਹੀਂ ਜਾਣਾ। ਆ ਪਾਸਾ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਉਸ ਪਾਸੇ ਨੂੰ ਜਾਈ, ਹੋਰ ਪਾਸੇ ਨੂੰ ਨਾ ਜਾਈ। ਜਿਵੇਂ ਉਹਨੇ ਫਰਮਾਇਆ, ਉਹ ਫਰਮਾਇਆ ਤੈਨੂੰ ਅਲਾਹੀ ਬਾਣੀ ਦੇ ਵਿੱਚ ਵੀ ਸੱਜਣਾ ਤੂੰ ਆਹ ਕਰਮ ਕਰਨੇ ਤੂੰ ਪ੍ਰਵਾਨ ਚੜੇਗਾ, ਤੂੰ ਉਹ ਕੁਛ ਕਰੀ। ਜੇਤਾ ਕੀਤਾ ਤੇਤਾ ਨਾਉ, ਜੋ ਵੀ ਕਰੇ ਉਹਦੇ ਵਿੱਚ ਨਾ ਹੋਵੇ। ਤਾਂ ਆਖਿਆ ਤੇਰਾ ਘਰ ਹੋਵੇ ਸਿੱਖਾ, ਤੇ ਤੇਰੇ ਘਰ ਨੂੰ ਵੇਖ ਤੂੰ ਕਿ ਧਰਮਸਾਲ ਸਮਝੇ ਵੀ ਮੈਂ ਤੇ ਧਰਮਸਾਲ ਵਿੱਚ ਆ ਗਿਆ ਵਾਂ, ਘਰ ਨੂੰ ਸਿਨੇਮਾ ਹਾਲ ਨਾ ਬਣਾ ਦੀ। ਇਸ ਵਾਸਤੇ ਵੇਖੀ ਤੇਰੀ ਹਰ ਗੱਲ ਚ ਉਹਦਾ ਨਾ ਹੋਵੇ, ਕੁਦਰਤ

ਨਮਸਕਾਰ ਆਖੀ ਵਾਰੇ ਵਾਹਿਗੁਰੂ ਜਿਹੜੀ ਕਿ ਤੈਨੂੰ ਚੰਗੀ ਲੱਗਦੀ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਮੈਂ ਤੇਰੀ ਰਜਾ ਦੇ ਵਿਚ ਰਹਾਂਗਾ ਮੇਰੇ ਕੋਲ ਤੇ ਇਹ ਵੀ ਨੀ ਤਾਕਤ ਹੈਗੀ ਕਿ ਮੈਂ ਤੇਰੇ ਤੋਂ ਕੁਰਬਾਨ ਹੋ ਜਾਵਾਂ ਇੱਕ ਵਾਰੀ ਮੈਂ ਤੇ ਤੁਸ਼ ਹੈਗਾ ਸਤਿਗੁਰੂ ਕਿਰਪਾ ਕਰਕੇ ਮੈਨੂੰ ਆਪਣੀ ਕਾਰ ਦੇ ਵਿਚ ਲਾਈ ਤੂੰ ਸਦਾ ਸਲਾਮਤ ਤੇ ਤੇਰੇ ਨਾਲ ਲੱਗ ਕੇ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਤੇਰੇ ਨਾਲ ਲੱਗ ਕੇ ਮੈਂ ਵੀ ਇੱਥੋਂ ਨਿਕਲ ਜਾਵਾਂ ਫਿਰ ਤੇਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਰ ਬੰਦਾ ਹਰ ਇਨਸਾਨ ਟੋਏ ਦੀ ਤਲਾਸ਼ ਵਿੱਚ ਹੈ, ਪਰ ਕਈ ਵਾਰੀ ਰਸਤਾ ਮਾਰਗ ਗਲਤ ਚੁਣ ਲੈਂਦਾ ਹੈ। ਮਹਾਰਾਜ ਕਹਿੰਦੇ ਨੇ ਇਹੀ ਉਹ ਮਾਰਗ ਹੈ ਜਿਸ ਵਿੱਚ ਜੀਵਨ ਖੁਸ਼ਹਾਲ, ਸ਼ਾਂਤਮਈ ਤੇ ਗੁਰੂ ਨੂੰ ਪ੍ਰਵਾਨ ਹੋਣ ਵਾਲਾ ਬਣ ਜਾਂਦਾ ਹੈ। ਸਭ ਦੀ ਹਾਜ਼ਰੀ ਪ੍ਰਵਾਨ, ਮਹਾਰਾਜ ਤਰਸ ਕਰਨ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿੰਨਾ ਸ਼ੁਕਰ ਕਰੀਏ ਥੋੜਾ ਹੈ, ਬਖਸ਼ਿਸ਼ ਤੇ ਉਹਨਾਂ ਦੀ ਵਰਤਦੀ ਹੈ, ਹੋਣਾ ਤੇ ਉਹਦੀ ਮਰਜ਼ੀ ਨਾਲ ਹੀ ਹੈ। ਪਰ ਉਦਮ ਕਰੋ ਕਰਾਵੋ ਠਾਕੁਰ ਪੇਖਤ, ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਨ, ਆਪੇ ਹੀ ਪ੍ਰਭ ਰੰਗ ਕਰ ਕਿਰਪਾ, ਮਨ ਮੈਂ ਰਾਮ ਨਾਮਾ ਜਾਪ, ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਆਪ। ਜਿਵੇਂ ਧੀਆਂ ਪੁੱਤਰਾਂ ਮੋਹ ਮਾਇਆ ਵਿੱਚ ਆਪਾਂ ਬੰਨੇ ਹੋਏ ਹਾਂ, ਇਵੇਂ ਮਹਾਰਾਜ ਨਾਲ ਪ੍ਰੀਤ ਬਣ ਜਾਏ, ਸਭ ਦੇ ਘਰਾਂ ਵਿੱਚ ਸੁੱਖ ਬਣ ਜਾਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਫਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਤੈ ਅਰਦਾਸ, ਜੀਓ ਪਿੰਡ ਸਭ।

ਨਾਨਕ ਦਾਸ ਸਦਾ ਕੁਰਬਾਨੀ। ਪੁਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਪਤ ਹਜਾਏ ਤੇਗ ਬਹਾਦਰ ਸਿਮਰਿਐ ਕਰਨੋਂ ਨਿਧਿਆ ਵੇਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚੜਾਈ ਤੇਗ ਵਾਹੀ ਦੇਖ ਕੇ ਅਣਜਿਠ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਤ ਸਿੰਘ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਤਿਆ ਵਿੱਚ ਤਾਵਨ ਕਾ ਸਦਕਾ ਸਰਬ ਸਭ ਕੋ ਜਹਾਂ ਜਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤਾਨ ਵਿਵੇਕ ਦਾਨ ਵਿਸਾਹਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਓਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਮਹਾਰਾਜ ਜੀ ਸੰਧਿਆ ਭਗਤੀ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਪੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਪਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਸੁਮੀਤ ਸਿੰਘ ਸ਼ੀਨਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ ਸਰਦਾਰ ਹਰਦੀਪ ਸਿੰਘ ਮੰਡ ਬੀਬੀ ਮਨਪ੍ਰੀਤ ਕੌਰ ਮੰਡ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਆਪ ਜੀ ਵਾਸਤੇ ਸੁੰਦਰ ਪਛਾਕੇ ਤੇ ਚੰਦੋਆ ਸਾਹਿਬ ਦੀ ਸੇਵਾ ਕੀਤੀ $200 ਗੁਰੂ ਘਰ ਦੀ ਬਣ ਰਹੀ ਬਿਲਡਿੰਗ ਵਾਸਤੇ ਸੇਵਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਪਰਿਵਾਰ ਦੀ ਸੇਵਾ ਦਰ ਪ੍ਰਵਾਨ ਕਰਨੀ ਜਿਸ ਭਾਵਨਾ ਨੂੰ ਮੁੱਖ ਰੱਖ ਕੇ ਸੇਵਾਵਾਂ ਕੀਤੀਆਂ ਨੇ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ
ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਇਸੇ ਤਰ੍ਹਾਂ ਆਪਣੀ ਸੇਵਾ ਵਿੱਚ ਲਾਈ ਰੱਖਣਾ। ਦਰ ਘਰਦੇ ਸੇਵਕਾਂ ਵੱਲੋਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਗੱਡੀ ਸੁਨੜੀ ਬਖਸ਼ਿਸ਼ ਕਰਨੀ, ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰ ਘਰਦੇ ਸੇਵਕ ਭਾਈ ਮਹਿੰਦਰ ਸਿੰਘ ਜੀ ਬਾਜਵਾ ਦੀ ਦੇਹ ਰੁਕਤਾ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੁਕਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਕਿਰਪਾ ਕਰੋ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ। ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅੱਗੇ ਆਪ ਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੇ ਜੋ ਪ੍ਰਭ ਕੋ ਮਿਲ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੁਰਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰਕੇ ਤੇ ਆਖੀਐ ਕਰਕੇ ਕਾ ਹੋਈ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣ ਹਾਰੋ ਤੂੰ ਮੰਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇ ਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੰਭਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਸੀਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ ਘਰ ਘਰ ਇਹੋ ਪਹੁੰਚਾ ਸੁਧਰੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਵਨ ਰਾਗ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰਗੁਰੇ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਤ ਹੋਏ ਸੋ ਕਰ ਰਾਖੋੜਾ ਇਤ ਰਹਾਓ ਵਿਸੋ ਦੱਸਿਆ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਫ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਕਬਨੇ ਤਾਰਕਾ ਮੰਡਲ ਜੋਤੀ ਧੂਪ ਮਾਲਾ ਅਨਲੋ ਪਵਣ ਕਰੇ ਸਰਵਨਾਇਕ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸੋਗ ਵਜਾਂ ਤੇਰੀ ਰਹਾਓ ਸਹਿਸ ਤਵ ਨੈਣ ਨਨਨੈਣ ਹੈ ਤੋਹੇ ਕੋ ਸਹਿਸ ਮੂਰਤ ਨਾਇਕ ਤੋਹੀ ਸਹਿਸ ਪਦ ਵਿਮਲਨਾ ਨੇ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਕਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤੇਰੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨੂੰ ਮੋਹੇ ਆਹੀ ਪਿਆਸਾ ਕਿਰਪਾ ਜਲਦੀ ਨਾਨਕ ਸਾਰੰਗ ਕੋ ਜਾਤੇ ਤੇਰਨ ਨਾਇ ਵਾਸਾ ਰਾਗੁੜੀ ਪੂਰੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪਨੋਡਾ ਹੇ ਕਾਟਣ ਪਨੋਡਾ ਹੇ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹੋ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਹੈ ਦੁੱਖ ਪਾਵੈ ਹੈ ਜਮ ਕਾਲ ਸਹਿ ਸਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਕੰਡਾ ਹੇ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੁੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਰਹਿਲ ਕੀ ਬੇਲਾ ਇਹਾਂ ਖਾੜ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਉਦ ਘਟੈ ਦਿਨ ਸੋ ਰਹਿਣਾਰੇ ਮਨ ਗੁਰਮਿਲ ਕਾਸ ਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁੜ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬੇਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਆਪਣਾ ਗੁਰੂ ਧਿਆਏ, ਮਿਲ ਕੁਸ਼ਲ ਸੇਤੀ ਘਰ ਆਏ। ਨਾਮੈ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਸਤਿਗੁਰ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਪਾਵਨ ਦਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਾਵਨ ਪਵਿੱਤਰ ਅੰਗ 626 ਅਤੇ 27 ਉੱਪਰ ਸੁਭਾਇਮਾਨ ਹਨ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਆਪਣਾ ਗੁਰੂ ਧਿਆਏ, ਮਿਲ ਕੁਸ਼ਲ ਸੇਤੀ ਕਰ ਆਏ। ਜਿਨ੍ਹਾਂ ਨੇ ਵੀ ਆਪਣੇ ਸੱਚੇ ਗੁਰੂ ਦੀ ਆਰਾਧਨਾ ਕੀਤੀ ਹੈ, ਸੱਚੇ ਗੁਰੂ ਦੇ ਉਪਦੇਸ਼ ਦੇ ਜੋ ਵੀ ਪ੍ਰਾਣੀ ਧਾਰਨੀ ਹੋਏ ਹਨ, ਉਹ ਕੁਸ਼ਲ ਦੇ ਨਾਲ ਭਾਵ ਖੁਸ਼ੀ ਨਾਲ, ਖੇੜੇ ਨਾਲ, ਸੁੱਖ ਨਾਲ ਆਪਣੇ ਨਿੱਜ ਘਰ ਅੰਦਰ ਪ੍ਰਭੂ ਦੇ ਚਰਨਾਂ ਵਿੱਚ, ਪ੍ਰਭੂ ਦੇ ਘਰ ਅੰਦਰ ਆਰਾਮ ਨਾਲ, ਆਨੰਦ ਨਾਲ ਜਾ ਵਿਰਾਜਦੇ ਨੇ। ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਨਾਮ ਜਿਹਦੀ ਕੋਈ ਕੀਮਤ ਨਹੀਂ, ਗੁਰੂ ਬਖਸ਼ਿਸ਼ ਦੁਆਰਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੇ ਵੀ ਉਸ ਹਰੀ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਹੈ, ਉਹਨਾਂ ਨੂੰ ਖੁਸ਼ੀਆਂ ਖੇੜੇ ਵਾਹਿਗੁਰੂ ਨੇ ਆਪ ਪ੍ਰਦਾਨ ਕੀਤੇ ਹਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਮਿਹਰਾਮਤ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਕੀਤੀ ਹੈ, ਜੋ ਅੱਜ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ, ਜਿਸ ਬਾਬਤ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਪਿਆਰਿਆਂ ਦੇ ਬਚਨ ਹਨ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਂ ਬਾਤ, ਆਪ ਸਿਰਜਨ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਦੇ ਮਾਂ ਵਾਕ ਅਨੁਸਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਦਾ ਤਾਰ ਪਿਤਾ ਮਹਾਰਾਜ ਜੀ ਦਤਾਰ ਪਿਤਾ ਮਹਾਰਾਜ ਜੀ ਨੂੰ ਅੱਜ ਦੇ ਦਿਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਦਤਾਰ ਜੀ ਦੀ ਅਣਥੱਕ ਨਿਸਵਾਰਥ ਭਾਵਨਾ, ਸੇਵਾ ਨੂੰ ਦੇਖ ਕਰਕੇ, ਨਿਮਰਤਾ ਨੂੰ ਵੇਖ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਤਖ਼ਤ 'ਤੇ ਗੁਰਿਆਈ 'ਤੇ ਆਪ ਬਿਰਾਜਮਾਨ ਕੀਤਾ। 1574 ਈਸਵੀ ਦੇ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੇ ਸੋਢੀ ਸੁਲਤਾਨ ਨੂੰ ਇਹ ਬਖਸ਼ਿਸ਼ਾਂ, ਇਹ ਰਹਿਮਤਾਂ ਕੀਤੀਆਂ, ਗੁਰੂ ਨਾਨਕ ਦਾ ਤਖ਼ਤ ਦੇ ਕਰਕੇ ਤਖ਼ਤ 'ਤੇ ਬਿਰਾਜਮਾਨ ਕੀਤਾ ਅਤੇ ਸਾਰੀ ਉਮਤ ਨੂੰ, ਸਾਰੀ ਸੰਗਤ ਨੂੰ ਸਤਿਗੁਰਾਂ ਦੇ ਚਰਨੀ ਲਾਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਵਾਰਸ ਬਣਦੇ ਹਨ, ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨਿਵਾਜਦੇ ਹਨ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸ੍ਰੀ ਮੁਖ ਤੋਂ ਇਹ ਬਚਨ ਆਖਦੇ ਹਨ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੈ ਚੁੱਕੈ ਸਭ ਸੋਗ ਸੰਤਾਪੇ। ਕਿ ਗੁਰੂ ਨਾਨਕ ਦਾ ਘਰ ਬੜਾ ਵੱਡਾ ਘਰ ਹੈ, ਨਿਮਾਣਿਆਂ ਨੂੰ, ਅਨਾਥਾਂ ਨੂੰ, ਗਰੀਬਾਂ ਨੂੰ, ਲੋੜਵੰਦਾਂ ਨੂੰ ਹਰ ਵਕਤ ਨਿਵਾਜਦਾ ਹੈ। ਜਦੋਂ ਕੋਈ ਗੁਰੂ ਦੇ ਘਰ ਦਾ ਬਣ ਜਾਂਦਾ ਹੈ, ਨਿਮਰਤਾ ਵਿੱਚ, ਨਿਸਵਾਰਥ ਭਾਵਨਾ ਵਿੱਚ, ਪ੍ਰੇਮ ਭਾਵਨਾ ਵਿੱਚ ਜਦੋਂ ਕੋਈ ਗੁਰੂ ਦਾ ਹੋ ਜਾਂਦਾ ਹੈ, ਫਿਰ ਗੁਰੂ ਉਸ ਨੂੰ ਨਿਵਾਜਦਾ ਹੈ। ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਅੱਜ ਦੇ ਦਿਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੇ ਘਰ ਦੀ ਗੁਰਿਆਈ ਪ੍ਰਾਪਤ ਹੋਈ ਸੀ, ਸੋ ਗੁਰਤਾ ਗੱਦੀ ਦਿਵਸ ਦੀਆਂ
ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿਗੁਰ ਜੀ ਕਿਰਪਾ ਕਰਨ ਸਭਨਾਂ ਨੂੰ ਦਰੋਂ ਕਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਪਿਆਰ ਸਹਿਤ ਹੋਣ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਹਾਜ਼ਰੀਆਂ ਭਰੀਏ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹਾ

ਨਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀ ਵਸਾਵੈ ਤਾਕੀ ਮਹਿਮਾ ਗਨੀ ਨ ਆਵੈ ਕਾਂਕੀ ਏਕੈ ਦਰਸ ਤੁਹਾਰੂ ਨਾਨਕ ਨ ਸੰਗ ਮੋਹੇ ਉਧਾਰੂ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਵਿਸ਼ਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਣਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਬਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ

ਮਾਤੁ ਅਸਤਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸ਼ਕਲ ਹੋਵੈ ਅਤਿ ਭਾਰੀ ਹਰ ਕੋ ਨਾਮ ਕਿਨ ਮਾਹਿ ਉਧਾਰੀ ਅਨਿਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਰੂਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸ਼ਤਰੈ ਅਨਿਕ ਮਾਇਆ ਰੰਗ ਤਿਤ ਨ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੇ ਮਾਰਗ ਉਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਾਹੀ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਿਕ ਬਿਘਨ ਜੈ ਆਈ ਸੁੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਿਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੂਵੈ ਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰ ਕੇ ਗਨ ਜਾਹੇ ਨ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੇ ਪੈਡੈ ਮਾਂਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨ ਸੁਝਾਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੂੰ ਉਪਰ ਛਾਮ ਜਹਾਂ ਤ੍ਰਿਕਾ ਮਨ ਤੁਝ ਆ ਕਰਕੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਵਰਤ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛਨਾ ਹੈ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੁਆ ਪ੍ਰਭ ਦੀਨਾ ਹਰ ਹਰ ਜਨ ਕੈ ਊਠ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਉ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ

ਨਾਮ ਸੁਣਤ ਦਰਦ ਦੁੱਖ ਲੱਥਾ, ਨਾਮ ਕੀ ਮਹਿਮਾ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛੇ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ। ਇਹ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਅਮੂਲ। ਅਸਪਦੀ ਜਾਪ ਤਾਪ ਗਿਆਨ ਸਭ ਧਿਆਨੁ, ਹਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹਉਮੈ ਬਹੁ ਰਤਨਾ, ਸਰੀਰ ਕਟਾਏ ਹਉਮੈ ਕਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਂ ਉਦਾਸ ਤਪੀ ਸਰਥੀ ਵੈ, ਅਗਨ ਮਾਏ ਹੁਮਤ ਪ੍ਰਾਨ, ਕਨਿਕਸਵ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕ ਕਰ ਸਰੀਰ ਕਟਾਵੈ, ਤਾਉ ਭੀ ਹੋਮੈ ਮਹਿਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ।

ਸਮੂਚ ਬਹੁਤ ਸਿਆਨਪ ਜਨ ਕਾ ਭਉ ਜਮ ਕਾ ਭਉ ਵਿਆ ਪੈ ਅਨਿਕ ਜਿਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗਨੀ ਬੁਝੈ ਕੋਟ ਉਪਾਵ ਦਰਗਹਿ ਨਹੀਂ ਸਿਜੈ ਝੂਠ ਸੁਨਾਯੂ ਪਿਆਲ ਮੁਹਿ ਵਿਆਪੈ ਮਾਇਆ ਜਾਲ ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸੁਧ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾ ਸੰਗੇ ਹਉ ਮੈਂ ਛੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸਮਝਾ ਕਾ ਮਿਟੈ ਬਿਮਾਨ ਆਪਸ ਕਉ ਜੋ ਜਾਣੈ ਨੀਚਾ ਸੂ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਇ ਸਗਲ ਕਿਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲਿਪਾ ਨਿਰਧਨ ਕੋ ਧਨ ਤੇਰੋ

ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗਾ ਪ੍ਰਵਰਾਤੇ ਤੁਮਰੀ ਇਸ਼ਟ ਤੁਮ ਤੇ ਹੋਏ ਨਾਨਕ ਕਵਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਤਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰੇ ਆਨੇ ਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੀ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਕਸ਼ੈਨ ਮੁਖ ਪਿਆ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਲੇ ਉਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਵਸੈ ਸੁਖ ਪ੍ਰਾਤ ਮੀਤ ਬਣਤਾ ਸੰਘਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕਮੁੱਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮੱਗਰੀ ਸੰਸਾਥ ਵਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਵਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੇ ਨਾਨਕ ਕਾਢ ਲਿਹੁ ਪ੍ਰਵਿਆਪੇ ਆਦੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨ ਕਰੈ ਗਵਾਰ ਜਾਕੀ ਸੇਵਾ ਨਾਮ ਨਿਡ ਪਾਵੈ ਤਾਸੇ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਸਦਾ ਹਜੂਰੇ ਤਾ ਗੋਵਿੰਦਾ ਜਾਣਤ ਦੂਰੇ ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਵਿਸਾਰੈ ਮੁਗਧ ਜਾਨ ਸਦਾ ਸੁਦੈ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇ ਪੁਤਾਰੈ ਧੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਹੁ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਈ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਕ ਸਵਾਰ

ਸਭ ਸਹਾਈ ਸੋ ਆਵੈ ਨਚੀਤ ਜੋ ਬੈਰਾਈ ਤਾਸਿਓ ਪ੍ਰੀਤ ਕਲੁਆ ਕੇ ਗ੍ਰਹਿ ਭੀਤਰ ਵਸੈ ਅਣਤ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਯਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਉ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ

ਪਾਏ ਨਾਨਕ ਕਹੂ ਨਾ ਸੀਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ ਇੱਕ ਵਸਤ ਕਾਰਨ ਬਿਖੋਟ ਗਵਾਵੈ ਏਕ ਭੀ ਨਾ ਦੇ ਦਸ ਭੀ ਹਿਰ ਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੈ ਮਨ ਲਾਗੈ ਪ੍ਰਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਗ ਨਾਨਕ ਤਿਨ ਪਾਇਆ ਗੰਤ ਸਭ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨਦੋਲਾਸ ਆਪਣੀ ਅਮਾਨ ਕਛ ਬਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਕੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ ਇਸਕੀ ਬਸ ਕਿਸੇ ਆਗੈ ਰਾਖੈ ਪ੍ਰਭ ਕੀ ਆਗਿਆ ਮਨ ਹੈ ਮਾਥੈ ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਿਕ ਭਾਂਤ ਮਾਇਆ ਕੇਹੇ ਸਰ ਪਰ ਹੋਤ ਜਾਨ ਅਨੇਕ ਬਿਰਕੀ ਛਾਇਆ ਸਿਉ ਰੰਗ ਲਾਵੈ ਓ ਬਿਨ ਸਹਿ ਓ ਮਨ ਪਛਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟ ਰਹੋ ਤੈ ਅੰਧ ਅੰਧਾਰੂ ਬਟਾਉ ਸਿਉ ਜੋ ਲਾਵੈ ਨੇਹੀ ਤਾ ਕੋ ਹਾਥ ਨ ਆਵੈ ਕੇਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਭਲੇ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਸੁਭਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਨੈ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਕ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰ ਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਵਸਿਓ ਹਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿ ਤਵਰ ਕਛਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਵਸੈ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੀ ਤਿਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪਰਾਤਾ ਕਰੂੰ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਇਆ ਪਹਿ ਮਾਨੈ ਆਪਹਿ ਆਪ ਆਪ ਕਰਤ ਨਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਪਾਪ ਸਿਆਨਕ ਸਗਲ ਤੇ ਰਹਿਤ ਸਭ ਕੁਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਂਤ ਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਹੰਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਕਿਸੈ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸੈ ਧਿਆ ਕਤਵਰ ਲੁਭਾਵਹਿ ਜੇ ਪ੍ਰਸਾਦ ਸੁਖ ਤੇ ਸੋਈਜੈ ਮਨਾਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੂਖਨ ਪਹਿਰੀਜੈ
मंति सिमरत क्यों आलस की, जय जय प्रसाद शुभ हस्त सुवारी, मंति प्रभु को कबू ना बिसारी, जय प्रसाद बाग मिलक तना, राख प्रोय प्रभ अपने मना, जिन तेरी मन बंट बनाई, उठत बैठ सत सह त्याई, तिसह त्याई जो एक अलख है, इहां उहां नानक तेरी रख है, जे प्रसाद करे पुन बहुदान, मन आठ पैर कर तिसका ध्यान, जे प्रसाद तू आचार व्यवहारी, तिस प्रभ को साथ साथ चितारी, जे प्रसाद तेरा सुंदर रूप, सो प्रभ सिमरहु सदा अनूप, जे प्रसाद तेरी निकी जात, सो प्रभ सिमर सदा दिन रात, जे प्रसाद तेरी पत रह, गुर प्रसाद नानक जस कह, जे प्रसाद सुनै करण नाद, जे प्रसाद पेखै बिस्माद, जे प्रसाद बोलै अमृत रसना, जे प्रसाद सुख सहज जी बसना, जे प्रसाद हस्त कर चलहै, जे प्रसाद संपूर्ण फल है, जे प्रसाद परम गत पावै, जे प्रसाद सुख सहज सुमावै, सब प्रभु त्याग अवर कत लागौ, गुर प्रसाद नानक मन जागो, जे प्रसाद तुम प्रगट संसार, तिस प्रभु को मूर न मनो विसार, जे प्रसाद तेरा प्रताप, रे मन मूड तू ताको जाप, जे प्रसाद तेरे कार्य पूरे, तिसे जान मन सदा हजूरे, जे प्रसाद तू पावै साच, रे मन मेरे तू ता स्योराच, जे प्रसाद सबकी गत होए, नानक जाप जपै जप सोए, आप जपाए जपै सो नाओ, आप गावाए सो हर गुण गाओ, प्रभु कृपा ते होए प्रगास, प्रभु दया ते कमल विगास, प्रभ सुप्रसन्न बसै मन सोए, प्रभ दया ते मातु तम होए, सर्व निदान प्रभ तेरी माया, पू कछु न किन्हु लया,

ਸਰਦਾਰ ਹਨੀ ਕੋ ਪਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਬੇਤ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਂਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾ ਵਹਿ ਮੂਰਖ ਮਨਾ ਸੁਤ ਮੀਤ ਕੁਟੰਬਰ ਬਣਤਾ ਇੰਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਥਾਰ ਇਨਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਭ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੈ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਕੇ ਆਨੇ ਭਗਤ ਬਿਨਾ ਬੋਡੂ ਬੇਸਿਆਨੇ ਹਰ ਕੀ ਭਗਤ ਕਰਹੁ ਮਨ ਬੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨੂ ਗੁਣ ਗਾਓ ਗੁਣ ਗਾਓ ਤੇਰੀ ਉਤਰ ਸਮੈਲ ਪਿੰਸ ਜਾਏ ਹੋ ਮੈਂ ਬਿਖ ਫੈਲ ਹੋਹੇ ਅਚਿੰਤ ਵਸੈ ਸੁਖ ਨਾਲ ਸਾਸ ਗਰਾ ਸਰਨਾਮ ਸੰਭਾਲ ਛਾੜ ਸਿਆਨਕ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਜ ਕਰੋ ਬਿਹਾਰ ਇਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਕਿਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰਹਿਓ ਪ੍ਰਵਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਚਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ

ਭਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਿਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁਖ ਭ੍ਰਮ ਗਿਆ ਇਛ ਪੁੰਨੀ ਸ਼ਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਾ ਤਿਨ ਗਿਆ ਮਿਲਾਏ ਨਾਨਕ ਭਗਤ।

ਸੁਖ ਬਿਸਰੇ ਜਿਨ ਸਭ ਕਿਛ ਦੀਆ, ਸੁਖ ਬਿਸਰੇ ਜੇ ਜੀਵਨ ਜੀਆ, ਸੁਖ ਬਿਸਰੇ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੁਖ ਬਿਸਰੇ ਜੇ ਵਿਖਟੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੁਰੈ ਤਤੇ ਹੈ ਬੁਝਾਇਆ, ਪ੍ਰਭ ਅਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪੋ ਅਵਰਹਿ ਨਾਮ ਜਪਾਵਹੋ, ਭਗਤ ਪਾਏ

ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੇਹੀ ਫਿਰ ਜਾਪ ਅਸ਼ਟਪਦੀ ਜਬ ਕਾਰਿਹੁ ਕਛੁ ਨ ਦ੍ਰਿਸ਼ਟੇ ਤਾ ਪਾਪੁਨ ਤਬ ਕਹਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨ ਜਾਪਤ ਤਬ ਹਰਕ ਸੋ ਕਹੁ ਕਿਸੇ ਬਿਆਪਤ ਜਬ ਆਪਣ ਆਪ ਆਪਾਰ ਬ੍ਰਹਮ ਤਮੋ ਕਹਾਂ ਕਿਸ ਹੋਵਤ ਪਰਮ ਆਪਨ ਖੇਲ ਆਪ ਵਰ ਤੀਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਵਾਬ ਤੇ

0: ਨਾਨਕ ਅੰਤ ਨਾ ਅੰਤ
1: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ
0: ਸਰਬ ਕੰਡ ਕੀ ਬਾਣੀ ਰੂਪ ਤਥੈ ਘਾਟ ਘੜੀਐ ਬਹੁਤ ਅਨੂਪ
1: ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ
0: ਤਥੈ ਘੜੀਐ ਸੁਰਤ ਮਤ ਮਨ ਬੁੱਧ ਤਥੈ ਘੜੀਐ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਉ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ ਨਾਮ ਕੇ ਜਹਾਜ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੈ, ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੂੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰਾ, ਸੱਚੇ ਪਿਤਾ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰਗੱਦੀ ਤੇ ਵਿਰਾਜਮਾਨ ਦਸਾਂ ਹੀ ਪਾਤਸ਼ਾਹੀਆਂ ਦੀ ਜਾਗ ਦੀ ਜੋਤ, ਹਾਜ਼ਰਾ ਹਜ਼ੂਰ ਜਹਰਾ

ਕੋਟ ਸ਼ੁਕਰ ਹੈ ਪਾਤਸ਼ਾਹ ਜੀ, ਅੰਮ੍ਰਿਤ ਵੇਲੇ ਤੋਂ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰ ਬਖਸ਼ ਰਹੇ ਹੋ ਸਤਿਗੁਰੂ ਜੀ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਸਤਿਗੁਰੂ ਜੀ। ਆਪ ਜੀਆਂ ਦੇ ਪਾਵਨ ਸਥਾਨ ਸਿੱਖ ਗੁਰਦੁਆਰਾ ਸਨਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਦੇ ਵਿੱਚ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚ ਖੰਡ ਦਰ ਪ੍ਰਵਾਨ ਕਰਨੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ, ਦਰ ਆਈਆਂ ਸੰਗਤਾਂ ਦੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀਆਂ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਕਰੋਂ ਸਿੱਖੀ ਸਿਹਤਕ ਭਰੋਸਾ, ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਮਹਾਰਾਜ ਜੀ ਮਨੋਭਾਵਨਾਵਾਂ ਸੰਪੂਰਨ ਕਰਨੀਆਂ, ਪਰਿਵਾਰਾਂ ਦੇ ਸੁੱਖ ਸ਼ਾਂਤੀ ਵਰਤਾਉਣੀ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਸਭਨਾਂ ਦਾ ਭਲਾ ਕਰਨਾ, ਪਰਿਵਾਰਾਂ ਵਿੱਚ ਨਾਮ ਦਾ ਪ੍ਰਗਾਸ ਕਰਨਾ, ਦੁੱਖਾਂ ਦਾ ਨਾਸ ਕਰਨਾ, ਬੱਚਿਆਂ ਨੂੰ ਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਮਹਾਰਾਜ ਜੀ ਆਪਣੇ ਦਰ ਘਰ ਦੀ ਸੇਵਾ ਪ੍ਰਦਾਨ ਕਰਨੀ। ਸਭ ਵਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ, ਰਾਜ ਯੋਗ ਤਾਕਤ ਦੀਯਨ ਗੁਰ ਰਾਮਦਾਸ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਐਸੇ ਦੀਨ ਦਿਆਲ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ। ਅੱਜ ਆਪ ਜੀ ਦਾ ਪਾਵਨ ਗੁਰਗੱਦੀ ਦਿਵਸ ਹੈ ਮਹਾਰਾਜ ਜੀ। ਸਿੱਖ ਗੁਰਦੁਆਰਾ ਸਨਹੋਜੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਮਹਾਰਾਜ ਜੀ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਜੋ ਸੰਗਤਾਂ ਮਹਾਰਾਜ ਜੀ ਆਪ ਦਰ ਤੇ ਨਤਮਸਤਕ ਹੋਈਆਂ ਨੇ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰ ਘਰ ਤੋਂ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਮਨੋਭਾਵਨਾ ਸੰਪੂਰਨ ਕਰਨੀਆਂ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਸੀ ਮੇਲ ਮਿਲਾਪ ਇਤਫਾਕ ਬਖਸ਼ਿਸ਼ ਕਰਨਾ, ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖਣਾ, ਸਰਬੱਤਰ ਸੰਗਤ ਤੇ ਮਿਹਰ ਭਰਿਆ ਹੱਥ ਰੱਖਣਾ, ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਮਿਹਰ ਭਰਿਆ ਹੱਥ ਰੱਖਣਾ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਮਹਾਰਾਜ ਜੀ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਨੇ ਯੋਗ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ, ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤੋ

ਆਪ ਸਿਰਜਣ ਹਾਰ ਤਾਰਿਆ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਆਪ ਸਾਰੀਆਂ ਹੀ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਪਾਵਨ ਗੁਰਗੱਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਬਾਦ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੇ ਖਾਲਸਾ ਪੰਥ ਦੇ ਮਿਹਰ ਭਰਿਆ ਹੱਥ ਰੱਖਣ, ਆਪ ਦਾਰਾਈਆਂ ਸੰਗਤਾਂ ਨੂੰ ਸਤਿਗੁਰੂ ਜੀ ਮਨੋ ਭਾਵਨਾ ਸੰਪੂਰਨ ਕਰਨ, ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲ ਦੇ ਨਾਲ ਸਤਿਗੁਰੂ ਜੀ ਜੋੜ ਕੇ ਰੱਖ ਲੈਣ। ਹੁਣ ਸਮਾਂ ਹੋਇਆ ਹੈ, ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੂਜਾ ਪਾਇਆ ਵਸਤਰ ਨਾ ਪਹਿਰੈਨ ਕਹਿਰੈ ਮੋਨ ਦੇ ਗੁੱਤਾ ਕਿਉਂ ਜਾਗੇ ਗੁਰਬਿਨ ਸੂਤਾ ਪਗੋਂ ਪੇਤਾਣਾ ਆਪਣਾ ਕੀਆ ਕਮਾਣ ਆਲ ਮਲ ਖਾਈ ਸਿਰ ਛਾਈ ਪਾਈ ਮੂਰਖੰਦੈ ਪਤ ਗਵਾਈ।

0: मत पिटै वे मत पिटै एहो अन साडा फिटै
1: तन फिटै फेड़ करें मन जूठै।

ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਆਓ ਹੁਣ ਸਮਾਂ ਹੋ ਰਿਹਾ ਅੱਜ ਦੇ ਮੁੱਖ ਵਾਕ ਦੇ ਵਿਚਾਰ ਦਾ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਆਪ ਜੀਆਂ ਨੂੰ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਸਰਵ ਨੂੰ ਕਰਾਉਣਗੇ ਜੀ। ਭੁੱਲਾਂ ਦੀ ਖਿਮਾ ਬਖਸ਼ ਦਿਓ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਰਾਗ ਦੋਖ ਨਿਰਵੈਰ ਹੈ ਰਾਜ ਯੋਗ ਵਰਤੇ ਵਰਤਾਰਾ ਮਨਸਾ ਵਾਚਾ ਕਰਮਨ ਮਰਮਨਾ ਜਾਪੇ ਅਪਰ ਅਪਾਰਾ ਦਾਤਾ ਭੁਗਤਾ ਦੇਨਹਾਰ ਦੇਵ ਸਥਲ ਸਤਸੰਗ ਉਧਾਰਾ ਸਹਿਜ ਸਮਾਧ ਅਗਾਧ ਬੋਧ ਸਤਿਗੁਰ ਸੱਚ ਸਵਾਰ ਨਿਹਾਰਾ ਗੁਰ ਅਮਰ ਹੋ ਗੁਰ ਰਾਮਦਾਸ ਜੋਤੀ ਜੋਤ ਜਗਾਵਣ ਹਾਰਾ ਸ਼ਬਦ ਸੁਰਤ ਗੁਰਸਿੱਖ ਹੋਏ ਅਨਹਦ ਬਾਣੀ ਨਿਝਰ ਝਾਰਾ ਤਖਤ ਬਖਤ ਪ੍ਰਗਟ ਪਹਾਰਾ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਨਾਮੈ ਕੀ ਵਡਿਆਈ

ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤ ਹੋ ਹਰ ਹਰ ਹਰ ਆਰਾਧ ਹੋ ਹਰ ਆਰਾਧ ਸਭੋ ਕਿਛ ਪਾਈ ਹੈ

तिन सर्व सुखा फल पाया वाहिगुरु जी का खालसा वाहिगुरु जी की फतेह गुरु रूप गुरु की साजी नवाजी साध संगत वड्या भागा वाले हो जे सतगुरु साहब जी की पावन पवित्र चरण सरण विच हाजरियां करके बहुत वड्डे पाक उन्हां दे जिन्हों दाते ने अमृत वेले जागना अमृत वेले का स्नान अमृत वेले अपने नाम नाल जुड़न की रहमत की। सतगुरु साहब जी दे इस इलाही दरबार दे विच सतगुरु साहब जी का अज का अमृत वेले का इलाही फरमान 627 अंक दे उत्ते सोर ट्राक दे विच शहीदां दे सरताज शांति दे पुंज बाणी दे बोध जोत स्वरूप सच्चे पिता पंजवें पातशाह धन धन साहिब श्री गुरु अर्जन देव जी महाराज साहिब दी मुबारक रसना तो फुरमाए हुए इलाही फुरमान की बख्शिश हुई जिसका पाठ आप जी ने सरवण किया। इस इलाही फुरमान की रहाओ की पंक्ति है संत हो हार हार हर आराध हो हर आराध सबो कुछ पाई है कार्य सगले साध हो। संत शब्द सतगुरु साहब जी ने इलाही बाणी च परमेश्वर वास्ते वरत्या है। सतगुर संत मलाया मस्तक धरके हाथ वड्डा साहिब गुरु मलाया जिन तारिया सगल जगत भाग होवा गुरसंत मलाया प्रभ अविनाशी घर में पाया। फिर संत शब्द सतगुरु साहिब जी ने गुरु वास्ते वरत्या है जानी संत की मित्राई इत्थे गुरु वास्ते संत प्रहलाद की पैज नराखी इत्थे भगत जी प्रहलाद जी नूं संत आख्या। संत जना मिल हर जस गायो कोट जन्म के दुख वायो इत्थे गुरु की संगत वास्ते आख्या। इत्थे जो संत आख्या सतगुरु साहिब जी ने जे कला संत होवे तत्ते नूं औंकड़ होए फिर एक वचन है जो हाहा ला के औंकड़ लगता है तो सतगुरु साहिब का सुभा है कि आने वाला भावें किवें भी है लेकिन उन्हूं आवाज प्रेम भावना च मारो ये बहुवचन हो जाता है। सतगुरु साहिब जी ने इस लुकाई नूं आवाज मारी भी आओ हर हर हर आराध हो आओ उस वाहिगुरु अकाल पुरख दे नाम नूं वाहिगुरु नूं आराधना करो। दुनिया दी विरती च साडियां लोड़ां ने कुछ साहब जी संदे पा सकते जी फिर उदे नाम ना उदी आराधना करो। जे तू नाम ना आराधे ना ऐसा कुछ भी नहीं कि जेड़ा तू ना पा सके तू सब कुछ पा लवेगा। जे तेरा कोई कार्य ते आराध वो कार्य भी तेरा हो जाएगा। हर आराध
ਸਭੋ ਕੁਛ ਪਾਈਐ ਕਾਰਜ ਸਗਲੇ ਸਾਧੋ। ਜੋ ਤੂੰ ਚੰਗਣਾ ਪਾਉਣਾ ਹੈ ਉਹ ਮਿਲ ਜਾਏਗਾ ਤੇ ਤੇਰੇ ਕਾਰਜ ਵੀ ਜਿਹੜੇ ਆ ਨਾ ਉਹ ਵੀ ਹੋ ਜਾਣਗੇ। ਪਰ ਇੱਕ ਕੰਮ ਤੂੰ ਕਰ, ਤੂੰ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਆਰਾਧ। ਜੇ ਨਾਮ ਆਰਾਧਨਾ ਹੈ ਤਾਂ ਨਾਮ ਪਹਿਲਾਂ ਲੈਣਾ ਪਏਗਾ ਨਾ। ਹੁਣ ਜਿਵੇਂ ਸਤਿਗੁਰੂ ਸਾਹਿਬ ਜੀ ਨੇ 12 ਮਾਹ ਦੇ ਪਹਿਲੇ ਮਹੀਨੇ ਚ ਫਰਮਾਇਆ, ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ। ਪਰ ਉਸ ਤੋਂ ਪਹਿਲਾਂ ਕੀ ਹੈ ਵੀ ਪਹਿਲਾਂ ਨਾਮ ਲੈ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ। ਨਾਮ ਲੈ ਕੇ ਫਿਰ ਨਾਮ ਨੂੰ ਆਰਾਧਨਾ ਕਰ, ਉਹਨੂੰ ਯਾਦ ਕਰ, ਉਹਨੂੰ ਸਿਮਰ ਕਰ। ਸਤਿਗੁਰੂ ਸਾਹਿਬ ਜੀ ਕਹਿੰਦੇ ਤੂੰ ਕੁਛ ਲੈਣਾ ਚਾਹੁੰਦਾ ਉਹਦੇ ਘਰ ਸਭ ਕੁਛ ਹੀ ਹੈ, ਗੁਰ ਤੀਰਥ, ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ। ਗੁਰੂਦਾਤਾ ਹੈ ਤੇ ਨਾਮ ਗੁਰੂ ਕੋਲੋਂ ਮਿਲਣਾ ਜਿਹਦੇ ਨਾਲ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ। ਜਿੱਤੜੇ ਫਲ ਮਨ ਬਾਂਚੀਏ ਤਿੱਤੜੇ ਸਤਿਗੁਰ ਪਾਸ। ਜਿੰਨੇ ਫਲ ਤੂੰ ਚਾਹੇ ਲੈਣਾ ਚਾਹੇ ਉਹ ਸਤਿਗੁਰ ਕੋਲ ਹੈ ਨੀ, ਲੇਕਿਨ ਲੈਣ ਦਾ ਤਰੀਕਾ ਕੀ ਹੈ? ਪੂਰਵ ਲਿਖਿਆ ਪਾਵਣਾ ਸੱਚ ਨਾਮ ਦੇ ਰਾਸ। ਉਹਨੇ ਇਸ ਸੰਸਾਰ ਸਾਜਣ ਤੋਂ ਪਹਿਲਾਂ ਲਿਖਿਆ ਹੈ ਕਿ ਭਾਈ ਸੱਚ ਨਾਮ ਦੀ ਰਾਸ ਦੇ ਜਿੰਨੇ ਮਰਜ਼ੀ, ਜਿੰਨੀ ਰਾਸ ਦੇਗਾ ਉਹਨਾਂ ਫੈਲੇ ਤੇ ਇੰਨੀ ਰਾਸ ਦੇ ਕਿ ਮੁੜ ਕੇ ਤੇਰਾ ਵਿਨਾਸ਼ ਵੀ ਨਹੀਂ ਹੋਏਗਾ। ਸਤਿਗੁਰ ਸਰਨੀ ਆਇਆ ਬਹੁੜ ਨੀ ਵਿਨਾਸ਼, ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇਰਾ ਸਾਸ। ਇਸ ਵਾਸਤੇ ਸਾਹਿਬ ਜੀ ਫਰਮਾਨੇ, ਸੰਤ ਹੋ ਹਰ ਹਰ ਹਰ ਅਰਾਧੋ, ਹਰ ਅਰਾਧ ਸਭੋ ਕੁਛ ਪਾਈਏ ਕਾਰ ਸਗਲੇ ਸਾਧ। ਆਪਣਾ ਗੁਰੂ ਧਿਆਏ ਮਿਲ ਕੁਸ਼ਲ ਸੇਤੀ ਘਰ ਆਏ। ਆਪਣਾ ਇੱਥੇ ਨਹੀਂ, ਪੰਜਾਬ ਦੇ ਪਿੰਡਾਂ 'ਚ ਇੱਕ ਮਿਸਾਲ ਮਿਲਦੀ ਹੈ। ਇਹ ਬੱਚੇ ਖੇਡਦੇ ਆ, ਇੱਕ ਬੱਚੇ ਨੂੰ ਦੂਜਾ ਬੱਚਾ ਮਾਰ ਦੇ, ਕੋਈ ਵੱਡਾ ਮਾਰ ਦੇਵੇ ਜਾਂ ਕੋਈ ਬੱਚਾ ਮਾਰ ਦੇਵੇ, ਦੂਜੇ ਇਹ ਕਹਿਣਗੇ ਵੀ ਨਹੀਂ ਚੰਗਾ ਨਹੀਂ ਹੈਗਾ ਬੱਚੇ ਨੂੰ ਮਾਰਨਾ। ਪਰ ਕਿਤੇ ਉਹਦਾ ਮਾਂ ਜਾਂ ਪਿਓ ਸਾਹਮਣੇ ਹੋਵੇ ਨਾ, ਉਹਦੇ ਬੱਚੇ ਨੂੰ ਕੋਈ ਮਾਰੇ ਉਹਨੂੰ ਇੰਨਾ ਦਰਦ ਹੁੰਦਾ ਵੱਟ ਕੇ ਜਾ ਕੇ ਦੂਜੇ ਥੱਪੜ ਮਾਰਦਾ ਹੈ। ਇੰਨਾ ਤੇਰਾ ਲਗਾ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਲੱਗ ਜਾਵੇ ਵੀ ਤੈਨੂੰ ਸਭ ਕੁਛ ਭੁੱਲ ਜਾਏ। ਤਾਂ ਜੁਦੀ ਸਾਡੇ ਇਤਿਹਾਸ ਚ ਵਾਰਤਾ ਪਈ ਏ ਕਿ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਮਾਛੀਵਾੜੇ ਗਣੀ ਖਾਂ ਤੇ ਨਬੀ ਖਾਂ ਦੇ ਘਰ ਆਏ ਸੀ, ਜਦੋਂ ਲਲਾਰੀ ਨੂੰ ਆਖਿਆ ਸੀ ਭਾਈ ਚੋਲਾ ਰੰਗ ਕੇ ਕੱਲ ਨੂੰ ਦੇ ਜਾ, ਉਹ ਕਹਿੰਦਾ ਨਹੀਂ ਜੀ ਨਹੀਂ ਹੋ ਸਕਦਾ, ਮੱਟ ਨਹੀਂ ਉੱਠਿਆ। ਸਤਿਗੁਰ ਸਾਹਿਬ ਜੀ ਨੇ ਸਹਿਜ ਸੁਭਾਏ ਫਰਮਾਇਆ ਮੱਟ ਤਾਂ ਉੱਠਿਆ ਹੋਇਆ। ਉਹ ਨਹੀਂ ਨਹੀਂ ਕਰ ਰਿਹਾ ਸੀ, ਲੇਕਿਨ ਘਰ ਗਿਆ ਜੇ ਮੱਟ ਵੇਖਿਆ ਉੱਠਿਆ ਹੋਇਆ ਤੇ ਇਉਂ ਕਹਿੰਦਾ ਹੈ ਕਿ ਗਣੀ ਖਾਂ ਤੇ ਨਬੀ ਖਾਂ ਦਾ ਪੀਰ ਬੜਾ ਯਾਰਾ ਹੈ। ਹੁਣ ਉਹਨੂੰ ਸਭ ਕੁਛ ਭੁੱਲ ਗਿਆ ਹੈ, ਉਹਦੇ ਕੋਲ ਨਾਮ ਹੀ ਹੈ ਨੀ ਕੋਈ, ਉਹ ਇਹੀ ਕਹਿ ਰਿਹਾ
ਯਾਦ ਕਰ ਰਿਹਾ ਵੀ ਗਣੀ ਖਾਂ ਦਾ ਪੀਰ, ਨਬੀ ਖਾਂ ਦਾ ਪੀਰ। ਹੁਣ ਚੋਲਾ ਰੰਗ ਕੇ ਲਿਆ ਕੇ ਇੱਕਦਮ ਚਰਨਾਂ ਦੇ ਉੱਤੇ ਡਿੱਗ ਪਿਆ ਭਾਵ, ਤੇਰੀ ਬਿਰਤੀ ਤੇਰੇ ਮਨ ਦਾ ਇੰਨਾ ਟਕਾਅ ਬਣ ਗਿਆ ਹੋਵੇ। ਕਹਿੰਦੇ ਇਸ ਤਰੀਕੇ ਨਾਲ ਤੁਸੀਂ ਵਾਹਿਗੁਰੂ ਨੂੰ ਯਾਦ ਕਰੇ, ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਘਰ ਆਏ। ਕਹਿੰਦੇ ਫਿਰ ਤੂੰ ਘਰ ਚ ਪਹੁੰਚ ਜਾਏਗਾ। ਹੁਣ ਘਰ ਕੀ ਹੈ? ਇਹ ਸੰਸਾਰ ਜਿਹੜਾ ਨਾ, ਇਹ ਘਰ ਨਹੀਂ ਹੈਗਾ। ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਤੇ ਸ਼ਲੋਕ ਪੜ੍ਹਦੇ ਹੋਏ, ਸ਼ਲੋਕ ਹੁੰਦਾ ਹੈ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਸੰਸਾਰ ਨੂੰ ਅਸੀਂ ਘਰ ਮੰਨੀ ਬੈਠੇ ਹਾਂ, ਸੰਸਾਰ ਘਰ ਨਹੀਂ ਹੈਗਾ, ਸੰਸਾਰ ਤੇ ਇੱਕ ਰਸਤਾ ਹੈ, ਰਸਤੇ ਦੇ ਵਿੱਚ ਘਰ ਨਹੀਂ ਪਾਇਆ ਜਾ ਸਕਦਾ। ਇਹ ਰਸਤਾ ਸਾਡੇ ਜਾਣ ਨੂੰ, ਉਸ ਦਾ ਸਾਨੂੰ ਘਰ ਦੀ ਖਬਰ ਵੀ ਨਾ ਵੀ ਸਾਡਾ ਘਰ ਕਿੱਥੇ ਹੈ, ਅਸੀਂ ਸੋਚ ਹੀ ਨਹੀਂ ਰਹੇ ਹੈਗੇ। ਉਹਦੇ ਵਾਸਤੇ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਪ੍ਰੇਮ ਪਾ, ਉਹਨੂੰ ਪ੍ਰੇਮ ਨਾ ਧਿਆ। ਜਦੋਂ ਉਹਨੂੰ ਪ੍ਰੇਮ ਨਾ ਧਿਆਏਗਾ, ਫਿਰ ਉਹ ਵਾਹਿਗੁਰੂ ਸੁੱਖਾਂ ਦੇ ਨਾਲ ਤੈਨੂੰ ਸੁੱਖ ਸਾਂਦੀ ਆਏਗਾ ਤੇ ਤੈਨੂੰ ਘਰ ਪਹੁੰਚਾਏਗਾ। ਜਿਹਨੂੰ ਰੋਜ਼ ਪੜਦੇ ਆ, ਨਿੱਜ ਘਰ ਮਹਿਲ ਪਾਓ ਸੁੱਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਫਿਰ ਤੂੰ ਆਪਣੇ ਘਰ ਵਿੱਚ ਪੁੱਜ ਜਾਏਗਾ। ਹੁਣ ਘਰ ਵਿੱਚ ਪੁੱਜੇ ਹੋਏ ਨੂੰ ਪੁੱਛੇ ਵੀ ਕੀ ਹੈ? ਕਹਿੰਦਾ ਮੇਰਾ ਕੁਛ ਨਹੀਂ, ਨਾ ਮੈਂ ਕੀ ਵਡਿਆਈ। ਇਹ ਕੇਵਲ ਤੇ ਕੇਵਲ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਵਡਿਆਈ। ਭਗਤ ਜੈਦੇਵ ਜੀ ਕਹਿੰਦੇ ਆ, ਕੇਵਲ ਰਾਮ ਨਾਮ ਮਨੋਰਮੰਗ, ਕੇਵਲ ਇੱਕ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਂ, ਉਹ ਆਪਣੇ ਮਨ ਤੇਰੇ ਮਨ ਚ ਰਮ ਜਾਵੇ। ਉਹ ਹੀ ਇੱਕ ਸੁੰਦਰ ਏ। ਕਹਿੰਦੇ ਜਦੋਂ ਤੂੰ ਆਪਣੇ ਮਨ ਵਿੱਚੋਂ ਉਸ ਵਾਹਿਗੁਰੂ ਨੂੰ ਯਾਦ ਕੀਤਾ, ਤੇਰੇ ਕਹਿਣ ਚ ਦੇਰੀ ਹੋ ਸਕਦੀ ਏ, ਉਹਦੇ ਬਖਸ਼ਣ ਚ ਦੇਰੀ ਨਹੀਂ ਹੋ ਸਕਦੀ। ਕੇਵਲ ਰਾਮ ਨਾਮ ਮਨੋਰਮੰਗ ਬਦ ਅੰਮ੍ਰਿਤ ਤਤ ਮਯੰਗ, ਤੇਰੇ ਮੁੱਖੋਂ ਉਹਦਾ ਅੰਮ੍ਰਿਤ ਰੂਪੀ ਨਾਮ ਉਚਾਰਨ ਹੋਵੇ ਤੇ ਉਹ ਤਤ ਸ਼ੀਘਰ ਹੀ ਤੇਰੇ ਤੇ ਕਿਰਪਾ ਕਰ ਦੇਗਾ। ਐਸੀ ਕਿਰਪਾ ਕਰੇਗਾ ਕਿ ਉਹਦੇ ਬਾਅਦ ਨੂੰ ਪੀੜਾ ਨਹੀਂ ਪੈਣੀ ਹੈ। ਨਾ ਜਨੋਤ ਜਾਂ ਸਵਰਨੇਣ ਜਨਮ ਜਰਾਤ, ਤੈਨੂੰ ਉਸ ਵੇਲੇ ਉਹਦੇ ਸਿਮਰਨ ਚ ਲੱਗਿਆ, ਉਹਨੂੰ ਅਰਾਧਨ ਲੱਗਾ ਹੈ, ਹੁਣ ਤੈਨੂੰ ਕੋਈ ਪੀੜਾ ਨਹੀਂ, ਹੁਣ ਤੈਨੂੰ ਜਨਮ ਦੇ ਦੁੱਖ ਨਹੀਂ। ਜਰ ਆਦਿ ਜਰ ਵਡੇਪਾ, ਤੈਨੂੰ ਉਹ ਕੋਈ ਦੁੱਖ ਨਹੀਂ ਲੱਗਣਗੇ, ਬਸ ਤੂੰ ਅਰਾਧਨਾ ਹੋਵੇ। ਇਸੇ ਕਰਕੇ ਹੀ ਸਤਿਗੁਰ ਸਾਹਿਬ ਜੀ ਨੇ ਸਾਨੂੰ ਉੱਠਦਿਆਂ ਹੀ ਅੰਮ੍ਰਿਤ ਵੇਲੇ ਆਰਾਧਨਾ ਦਿੱਤਾ ਕਿ ਤੂੰ ਅੰਮ੍ਰਿਤ ਵੇਲੇ ਉੱਠਦਿਆਂ ਹੀ ਆਰਾਧਨਾ ਸ਼ੁਰੂ ਹੋਵੇ। ਸਾਡੇ ਰਹਿਤਨਾਮਿਆਂ ਚ ਕਿ ਜਿੰਨਾ ਚਿਰ ਤੂੰ ਆਰਾਧਨਾ ਨਹੀਂ ਉਨਾ ਚਿਰ ਤੂੰ ਕੋਈ ਜਲ ਪਾਣੀ ਨਹੀਂ ਛਕਣਾ। ਜਪ ਜਾਪ ਜਾਪੇ ਬਿਨਾ ਜੋ ਜੇਵੇ ਪ੍ਰਸਾਦ, ਸੋ ਵਿਸ਼ਟਾ ਕਾ ਕਰਮ ਹੋਏ ਜਨਮ ਗਵਾਵੇ ਬਾਦ। ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉੱਠ ਪ੍ਰਭਾਤੇ ਕਰੇ ਹਿਤ ਚੀਤ, ਸਾਧ ਸੰਗ ਪ੍ਰੇਮ ਨੇਮ ਜੀਵਨ ਮੁਕਤ, ਕਾਮ ਨਿਹ ਕਾਮ ਨਿਹ ਕਰਮ ਕਰਮ ਹੈ। ਸਾਧ ਸੰਗ ਗੁਰੂ ਦੇ ਸੰਗ ਵਿੱਚ, ਅਸੀਂ ਕਈ ਵਾਰੀ ਇਉਂ ਕਹਿ ਦਿੰਦੇ ਹਾਂ ਵੀ
ਪ੍ਰੇਮ ਵਿੱਚ ਨੇਮ ਨਹੀਂ ਵੇਖੇ ਜਾਂਦੇ, ਪਰ ਇਸ ਘਰ ਨੇ ਇਸ ਗੱਲ ਨੂੰ ਮਨਜ਼ੂਰ ਨਹੀਂ ਕੀਤਾ। ਇਸ ਘਰ ਨੇ ਆਖਿਆ ਕਿ ਨੇਮ ਪ੍ਰੇਮ ਦੇ ਨਾਲ ਨਿਭਾਉਣਾ ਹੈ। ਜਦੋਂ ਤੂੰ ਪ੍ਰੇਮ ਦੇ ਨਾਲ ਉਹਨੂੰ ਅਰਾਧਨ ਲੱਭ ਪਿਆ, ਕਾਮ ਨਿਹਕਾਮ ਕਾਮ ਕਾਮਨਾ, ਮਨੁੱਖ ਦੇ ਅੰਦਰ ਪਤਾ ਨਹੀਂ ਕਿੰਨੀਆਂ ਕਾਮਨਾ ਪੈਦਾ ਹੁੰਦੀਆਂ, ਪਰ ਜਦੋਂ ਉਹਨੂੰ ਅਰਾਧੇਗਾ ਤੇ ਅੰਦਰ ਕਾਮਨਾ ਨਹੀਂ ਹੋਏਗੀ, ਕਾਮਨਾ ਤੋਂ ਰਹਿਤ ਨਿਹਕਾਮ ਹੋ ਜਾਏਗਾ। ਜਦੋਂ ਨਿਹਕਾਮ ਹੋ ਗਿਆ, ਸੇਵਾ ਕਰਤ ਹੋਏ ਨਿਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਉਦੋਂ ਤੈਨੂੰ ਵਾਹਿਗੁਰੂ ਅਕਾਲ ਪੁਰਖਾਂ ਨਾਲ ਮਿਲਾਪ ਹੋ ਜਾਏਗਾ। ਫਿਰ ਉਹਦੀ ਕਿਰਪਾ ਤੋਂ ਵੀਣਾ ਨਹੀਂ, ਤੇਰੀ ਕਿਰਪਾ ਹੋ ਜਾਏਗੀ। ਚਰਨ ਸਰਨ ਗਏ, ਜੋ ਤੂੰ ਪ੍ਰੇਮ ਨਾਲ ਅੱਧਣ ਲੱਗਾ ਉਹਦੇ ਉਹ ਚਰਨ ਪਕੜਨਾ ਨੇ। ਧਾਵਤ ਬਰਜ ਸਫਲ ਜਨਮ ਹੈ, ਹੁਣ ਤੇਰਾ ਮਨ ਜਿਹੜਾ ਹੈ ਨਾ ਉਹ ਦੌੜਦਾ ਨਹੀਂ, ਮਨ ਟਕਾ ਚ ਆ ਗਿਆ ਹੈ, ਤੇਰਾ ਆ ਜਨਮ ਜਿਹੜਾ ਹੈ ਨਾ ਸਫਲ ਹੋ ਗਿਆ। ਗੁਰ ਉਪਦੇਸ਼ ਹਿਰਦੇ ਪਰਵੇਸ਼, ਹੁਣ ਗੁਰੂ ਕਾ ਉਪਦੇਸ਼ ਤੇਰੇ ਹਿਰਦੇ ਚ ਪ੍ਰਵੇਸ਼ ਕਰ ਗਿਆ ਹੈ। ਆਦ ਕੋ ਆਦੇਸ਼, ਇਹ ਆਰਾਧਨਾ ਹੀ ਤੇਰੀ ਉਹਨੂੰ ਨਮਸਕਾਰ ਹੈ। ਜਦੋਂ ਇਹ ਤੇਰੀ ਨਮਸਕਾਰ ਉਹਨੂੰ ਹੋ ਗਈ, ਗਮਤਾ ਅਗੰਮ ਹੈ, ਗਮਤਾ ਪਹੁੰਚ, ਅਗੰਮ ਜਿਹਦੇ ਕੋਲੇ ਦੁਨੀਆਂ ਦੇ ਕੋਈ ਯਤਨ ਕੀਤਿਆਂ ਪਹੁੰਚਿਆ ਨਹੀਂ ਜਾ ਸਕਦਾ, ਹੁਣ ਤੇਰੀ ਉਸ ਵਾਹਿਗੁਰੂ ਤੱਕ ਪਹੁੰਚ ਹੋ ਗਈ। ਸਤਿਗੁਰ ਗਿਆਨ ਅੰਜਨ ਕੇ, ਹੁਣ ਵਾਹਿਗੁਰੂ ਅਕਾਲ ਪੁਰਖ ਨੇ ਤੇਰੇ ਅੰਦਰ ਗਿਆਨ ਪੈਦਾ ਕਰ ਦਿੱਤਾ ਹੈ। ਮਿੱਤਰ ਸਤਰਤਾ ਨਵਾਰੀ ਪੂਰਨ ਬ੍ਰਹਮ ਹੈ, ਹੁਣ ਤੂੰ ਜਿਹੜੇ ਪਾਸੇ ਵੇਖਦਾ ਜਿਹੜਾ ਕੋਈ ਮਿੱਤਰ ਦੇਖੋ, ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੀ ਨਜ਼ਰ ਆਉਂਦਾ, ਦੂਸਰਾ ਕੋਈ ਦਿਸਦਾ ਹੀ ਨੀਗਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਇਹ ਸਾਰੀ ਨਾਮੇ ਕੀ ਵਡਿਆਈ, ਪਰ ਜਦੋਂ ਇੱਥੇ ਪੁੱਜਦਾ ਹੈ ਉਦੋਂ ਆਖੇ ਕਿ ਨਾਮ ਦੀ ਕੀਮਤ ਕਿੰਨੀ ਹੈ, ਤੇ ਇਸ ਕੀਮਤ ਕਹਿਣ ਨਾ ਜਾਈ, ਫਿਰ ਉਹ ਕਹਿੰਦਾ ਇਹਦੀ ਕੀਮਤ ਨਹੀਂ ਕਹੀ ਜਾ ਸਕਦੀ। ਇਹ ਅਰਾਧ ਕੇ ਆਪਣਾ ਜਨਮ ਸਫਲ ਕੀਤਾ ਜਾ ਸਕਦਾ ਹੈ, ਪਰ ਕੀਮਤ ਆਖੇ ਨਹੀਂ। ਪ੍ਰੇਮ ਭਗਤ ਪ੍ਰਭ ਲਾਗੀ, ਸਤਿਗੁਰੂ ਦੇ ਘਰ ਵਿੱਚ ਸਿਰਫ ਇੱਕੋ ਹੀ ਪ੍ਰੇਮਾ ਭਗਤੀ ਹੈ ਕਿ ਹੁਣ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਪ੍ਰੇਮ ਹੋ ਗਿਆ। ਦੇਖਣ ਜਦੋਂ ਪ੍ਰੇਮ ਹੋ ਜਾਂਦਾ ਤੇ ਪ੍ਰੇਮ ਦਾ ਕੀ ਹੈ, ਉਹ ਆਪਣਾ ਕੁਛ ਨਹੀਂ ਸਮਝਦਾ। ਅਸੀਂ ਜੋ ਨਿਤਨਮ ਵਿੱਚ ਸਵਈਆ ਪੜ੍ਹਦੇ ਹਾਂ ਨਾ, ਉਸ ਪੰਕਤੀ ਨੂੰ ਕਈ ਵਾਰੀ ਬਹੁਤ ਪੜ੍ਹਦੇ ਹਾਂ ਤੇ ਅਸੀਂ ਵੀ ਆਪਣੇ ਚਲਾ ਲੈਂਦੇ ਹਾਂ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਸ ਤੋਂ ਪਹਿਲਾਂ ਬਿਆਨ ਕੀਤਾ ਹੈ ਕਿ ਜੇ ਤੂੰ ਆਖੇ ਮੈਂ ਪ੍ਰੇਮ ਕਰਦਾ ਵਾਂ ਪਾਇਆ ਵੇ, ਕੀ ਤੂੰ ਸਿਰ ਦੇ ਦਿੱਤਾ, ਉਹਨੂੰ ਸੀਸ ਦੇ ਦਿੱਤਾ, ਆਪਣੀ ਮਤ ਖਤਮ ਕਰਤੀ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਫਿਰ ਤੂੰ ਇਉਂ ਨਹੀਂ ਵੀ ਤੈਨੂੰ ਉਸ ਵਾਹਿਗੁਰੂ ਨਾਲ ਪ੍ਰੇਮ ਹੋ ਗਿਆ, ਬਸ ਉਹੀ ਹੈ। ਉਦੋਂ ਜਦ ਧਿਆਨ ਲੱਗ ਪਿਆ, ਸੋ ਪਾਏ ਜਿਸ ਵਡ ਭਾਗੀ, ਜਿਹਨੇ ਐਸੀ ਪ੍ਰੇਮਾ ਭਗਤੀ ਪਾਈ ਹੈ, ਜਿਹਨੇ ਉਹਨੂੰ ਸੀਸ ਭੇਟਾ ਕਰ ਦਿੱਤਾ ਹੈ, ਉਹ ਵੱਡਿਆਂ ਭਾਗਾਂ ਵਾਲਾ ਹੋ ਗਿਆ। ਜਨ ਨਾਨਕ ਨਾਮ ਧਿਆਇਆ, ਉਹ ਜਨ ਹੋ ਗਿਆ ਹੈ ਜਿਹਨੇ ਨਾਮ ਨੂੰ ਧਿਆਉਣਾ ਕੀਤਾ ਹੈ। ਹੁਣ ਧਿਆਉਣਾ ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਮਨ ਦੀ ਇਕਾਗਰਤਾ ਚਿੱਤ ਚ ਟਿਕਾ ਕੇ
ਹੁਣ ਮਨ ਟਿਕਦਾ ਨਹੀਂ। ਸਾਨੂੰ ਗੁਰੂ ਨਾਨਕ ਸਾਹਿਬ ਨੇ ਮੈਥਡ ਦਿੱਤਾ ਸੀ ਪਰ ਅਸੀਂ ਗਵਾਲਿਆ। ਸੁਲਤਾਨਪੁਰ ਸਾਹਿਬ ਦੀ ਧਰਤੀ ਜਦੋਂ ਕਾਜੀ ਨੇ ਆਖਿਆ ਸੀ ਕਿ ਆਓ ਸਾਡੇ ਨਾਲ ਨਮਾਜ਼ ਕਰੋ, ਤੇ ਜਦੋਂ ਉਹ ਨਮਾਜ਼ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਹੱਸ ਰਹੇ ਸੀ। ਨਮਾਜ਼ ਤੋਂ ਬਾਅਦ ਪੁੱਛਣਾ ਕੀਤਾ ਗੁਰੂ ਨਾਨਕ ਤੁਸੀਂ ਨਮਾਜ਼ ਨਹੀਂ ਕੀਤੀ, ਉਹ ਕਹਿੰਦੇ ਕਿਹਦੇ ਨਾਲ ਕਰਦਾ? ਕਹਿੰਦੇ ਜੀ ਮੇਰੇ ਨਾਲ ਕਰਦਾ। ਕਹਿੰਦੇ ਤੇਰਾ ਚੇਤੀ ਇੱਥੇ ਨਹੀਂ ਸੀ, ਤੇਰਾ ਚਿੱਤ ਤਾਂ ਘਰ ਵਿੱਚ ਗਿਆ ਸੀ, ਤੂੰ ਤੇ ਘਰ ਵਿੱਚ ਦੇਖ ਰਿਹਾ ਸੀਗਾ ਕਾਜੀ ਪੜੇ ਨਮਾਜ਼, ਤੂੰ ਤੇਰਾ ਘਰ ਵਿੱਚ ਗਿਆ ਚਿੱਤ, ਮਤਲਬ ਸ਼ੇਰਾ ਗਿਰ ਪੜੇ ਖੱਡਾ ਘਰ ਦੇ ਵਿੱਚ, ਤੂੰ ਤੇ ਉੱਥੇ ਫਿਰਦਾ ਸੀ। ਕਹਿੰਦੇ ਨਮਾਜ਼ ਨਾ ਕਰ ਲੈਂਦਾ ਤਾਂ ਮੱਥਾ ਠੋਕੇ ਨਾਲ ਜ਼ਮੀਨਾਂ, ਚਿੱਤ ਉੱਡਿਆ ਸਮਾਨ, ਕਾਬਲ ਘੋੜੇ ਖਰੀਦਾ ਦੌਲਤ ਖਾਂ ਪਠਾਨ। ਸਤਿਗੁਰ ਸਾਹਿਬ ਜੀ ਨੇ ਜਿੰਨੇ ਸਤਿਗੁਰ ਸਾਹਿਬ ਸਰੂਪ ਲਿਖੇ ਉਹ ਲੜੀਵਾਰ ਸੀ। ਹੁਣ ਲੜੀਵਾਰ ਸਰੂਪ ਦੇ ਜਿਹੜੇ ਬੰਦੇ ਨੇ ਪਾਠ ਕੀਤਾ ਹੈ ਨਾ, ਉਹਦਾ ਚਿੱਤ ਦੂਜੇ ਪਾਸੇ ਜਾ ਹੀ ਨਹੀਂ ਸਕਦਾ, ਇੱਥੇ ਤੱਕ ਅੱਖ ਪੱਟ ਕੇ ਨਹੀਂ ਵੇਖ ਸਕਦਾ। ਸਾਹਿਬ ਜੀ ਕਹਿੰਦੇ ਇਸ ਵਕਤ ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ, ਜਨ ਨਾਨਕ ਨਾਮ ਧਿਆਇਆ, ਤਿੰਨ ਸਰਬ ਸੁੱਖਾ ਫਲ ਪਾਇਆ। ਜਿਸਨੇ ਉਸ ਵਾਹਿਗੁਰੂ ਤਿਸ ਨੂੰ ਧਿਆਉਣਾ ਕੀਤਾ, ਉਹਨੇ ਸਾਰੇ ਸੁੱਖ, ਦੁਨੀਆਂ ਦੇ ਸੁੱਖ, ਆਤਮਿਕ ਸੁੱਖ, ਆਪਣੀ ਜ਼ਿੰਦਗੀ ਦਾ ਫਲ ਪਾਲਿਆ। ਜਿਸਨੇ ਇਉਂ ਫਲ ਪਾਲਿਆ ਉਹਦੇ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ।

राग रतन परवार परिया सब दोत गावो हरि केरा कह नानक आनंद हुआ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਕੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਅਰਸ ਕੀਤੇ ਸਸ ਵਸ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਾਜ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆਇਤ ਦੇਗ ਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੋਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਜਾਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਾਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਜੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਸੰਨ 1574 ਦੇ ਵਿੱਚ ਗੋਇੰਦਵਾਲ ਸਾਹਿਬ ਜੀ ਦੇ ਅਸਥਾਨ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਦੇ ਦਿਨ ਮਹਾਰਾਜ ਜੀ ਆਪ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਸੀ ਉਹ ਮਹਾਨ ਪਵਿੱਤਰ ਦਿਹਾੜਾ ਸਿੱਖ ਗੁਰਦੁਆਰਾ ਸੈਨ ਹੋਜੇ ਦੀ ਸਮੂਹ ਸੰਗਤਾਂ ਵੱਲੋਂ ਅੱਜ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਮਹਾਰਾਜ ਜੀ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ
آپ جی دے در دیاں حاضریاں پریاں، ساریاں سنگتاں دیاں حاضریاں، ساریاں سنگتاں دیاں سیواواں در تے پروان کرنیاں، سبناں نوں دروں کرو نام دان، گر سکھی جیون بخشش کرنا، چڑھدی کلا بخشش کرنی، انگ سنگ ہو کے سہتا کرنی مہاراج جی، اسی طرح آپ جی دے مہان پوتر دہاڑے پریم شردا بھاونا منا سکھ سنگتوں بل ادم بخشش کرنا، آپ جی دے در گھر کے سیوکوں والوں آپ جی نے سندر پشاکے بھیٹا کیتے نے، انگیکار کرنے سیوکوں کے لوگ پر لوگ پڑھتے ٹکنے دڑھ کی کلا بخشش کرنی در گھر کے سیو بھائی مہندر سنگھ باجوا کی دے روکتا واسطے آپ جی کے چرن ارداس بےنتی، کرپا کرنی سیوکوں دے روکتا تندرستیا پردان کرنی، چڑھتی کلا بخشش کرنی جی آپ جی دیا بخشیا داتا وچوں، پوتر کڑا پرشاد کی دیگ حاضر در پروان ہوئے، پروان ہوا پرشاد سنگت وچ ورتی، جوش کیا ہوتا پوتر نام ستنام سری واحگرو جپے، پاون پوتر حکم نامہ بخش کے سنگت نو کرتار کرو، چل رہے لڑی وار سہج پاٹ کرن دی آگے بخشش کرو جی، سے گرمکھ پیارے میرنا جنہ ملیا آپ جی کا نام چیتا وے، نانک نام چڑھتی کلا تیرے بھانے سربت دا پلا، ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਸੁਖ ਹਟਲ ਗੁਰ ਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਐ ਤੁਧ ਡਿਠੈ ਸੱਚੇ ਪਾਤਸ਼ਾਹ

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਘਰ ਆਏ। ਨਾਮੈ ਕੀ ਵਡਿਆਈ, ਤਿਸ ਕੀਮਤ ਕਹਿਣ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਉਹਨਾਂ ਦੇ ਰਸਨਾ ਤੋਂ ਸਰਵਣ ਕੀਤੇ ਅਰਦਾਸ ਵਿੱਚ ਸ਼ਾਮਲ ਹੋਏ ਹੋ। ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਹੈ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜੇ ਰਹੀਏ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ ਹੈ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਜ਼ਰੂਰ ਸਮਾਂ ਕੱਢ ਕੇ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਕੀਰਤਨ ਸਰਵਣ ਕਰੀਏ ਜੀਓ। ਬੇਨਤੀ ਹੈ, ਨੌਰਥ ਹਾਲ ਸਾਊਥ ਹਾਲ ਗੁਰਦੁਆਰਾ ਸਾਹਿਬ ਦੀਆਂ ਦੋ ਬਿਲਡਿੰਗਾਂ ਬਣ ਰਹੀਆਂ ਨੇ, ਆਪ ਵੱਧ ਚੜ੍ਹ ਕੇ ਸੇਵਾ ਕਰ ਰਹੇ। ਹੋਰ ਵੀ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜਿੰਨਾ ਵੀ ਹੋ ਸਕੇ ਦਸਵੰਧ ਦੀ ਮਾਇਆ ਕੱਢ ਕੇ ਜ਼ਰੂਰ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਦੂਸਰੀ ਬੇਨਤੀ, 26 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ

0: ਮਹਾਰਾਜ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਨਾਲ ਜੁੜਦੇ ਹੋ, ਗੁਰੂ ਦਰਬਾਰ ਨਾਲ ਜੁੜਦੇ ਹੋ। ਸਵਾਉ ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 1227 ਤੋਂ ਸ੍ਰੀ ਸਹਿਜ ਪਾਠ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 1227 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

हर के नाम के जन कांखी, मन तन बचन एही सुख चाहत, प्रभ दर्श

ਆਈ ਸੋ ਧਰ ਸੁਧਾਰ ਸਨਾ ਸੋ ਧਰਸ ਨਾਮ ਮਹਾਰਸ ਮਿਠਾ ਸੁਧ ਰਸ ਨਾਮ ਮਹਾਰਸ ਮਿਠਾ ਨਿਜ ਘਰ ਤਤ ਗੁਸਾਈ

रसना सहज सुपाई, सतगुर मिल रही है सद अपने, जिन हर सेती दिवलाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਤਿਕਾਰ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਘਰਾਂ ਪਰਿਵਾਰਾਂ ਵਿੱਚ ਸਤਿਗੁਰੂ ਜੀ ਰਹਿਮਤਾਂ ਵਰਸਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਦੇਣਗੇ। ਆਓ ਹੁਣ ਵਿਸ਼ੇਸ਼ ਕੀਰਤਨ ਹਾਜ਼ਰੀ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਦਾ ਜੱਥਾ ਭਰੇਗਾ, ਜੋ ਅੱਜ ਸਾਹਿਬ ਸਤਿਗੁਰੂ ਸੋਢੀ ਸੁਲਤਾਨ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਹੈ। ਸੋ ਸਤਿਗੁਰਾਂ ਦੀ ਗੁਰਿਆਈ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਸਤਿਗੁਰਾਂ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਇਹ ਵਿਸ਼ੇਸ਼ ਕੀਰਤਨ ਹਾਜ਼ਰੀ ਹੈ। ਪਿਆਰ ਸਹਿਤ ਆਪ ਜੀ ਹਾਜ਼ਰੀਆਂ ਭਰੋ, 10 ਤੋਂ 11 ਵਜੇ ਤੱਕ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੇਵੜਿਆਈ ਕਦੋਂ ਪ੍ਰਾਪਤ ਹੋਈ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਂ ਭਾਈ ਜੇਠਾ ਜੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਐਸੀ ਸੇਵਾ ਕੀਤੀ ਕਿ ਸੇਵਾ ਕਰਦਿਆਂ ਕਰਦਿਆਂ ਗੁਰਤਾ ਗੱਦੀ ਪ੍ਰਾਪਤ ਕਰ ਲਈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਅਤੇ ਜਿਸ ਵੇਲੇ ਮਨ ਮੰਨ ਗਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਸੇਵਾ ਐਸੀ ਕੀਤੀ ਅਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ। ਸੋ ਆਓ ਅਗਲਾ ਸ਼ਬਦ, ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਏ।

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ। ਗੁਰੂ ਨਾਨਕ ਪਾਤਸ਼ਾਹ ਦੇ ਦਰ ਦੀ ਵਡਿਆਈ ਹੈ ਇਹ ਭਾਈ ਸੇਵਾ ਸਿਮਰਨ ਇੱਕ ਬਹੁਤ ਵੱਡੇ ਥੰਮ ਹਨ। ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਸੇਵਾ ਕੀਤੀ ਤੇ ਉਸ ਮਾਲਕ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਗਏ ਨੇ।

ਪਿੱਠੇ ਸਭੇ ਥਾ ਨਹੀਂ ਤੁਧ ਜਿਹਾ ਮਾਲਕ ਜੀ ਉਹ ਤੇਰਾ ਦਰ ਬੈਠਾ ਸੋਢੀ ਪਾਤਸ਼ਾਹ ਰਾਮ ਦਾ ਸਤਿਗੁਰੂ ਕਹਾਵੇ ਮਾਲਕ ਜੀ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆਂ ਮੇਰਾ ਮਾਥੇ ਛਤਰ ਤਰੇ ਸਾਡੀ ਉਹ ਅਵਸਥਾ ਵੇਖ ਹਮ ਰੁਲਤੀ ਫਿਰਤੀ ਕੋਈ ਬਾਤ ਨਾ ਪੁੱਛਦਾ ਗੁਰੂ ਸਤਿਗੁਰ ਸੰਗ ਕਿਰੇ ਹਮ ਥਾਪੇ ਤੇ ਤੇਰੀ ਰਹਿਮਤ ਬਖਸ਼ਿਸ਼ ਹੋਈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੀ ਚਿਤ ਲਾਏ ਫੇਰ ਹੁਕਮ ਨੀਏ ਹੋਵੇ ਪ੍ਰਵਾਨ ਤਾ ਕਸਮੈ ਕਾ ਮਹਿਲ ਪਾਏ ਸੀ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਤਿੰਨਾਂ ਦੇ ਗੁਰਤਾਗ ਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਏ ਇਹ ਦੀਵਾਨ ਸਜੇ ਹਨ ਸੋ ਇੰਨੀ ਸੇਵਾ ਪ੍ਰਵਾਨਕਣੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਕਣੀ ਸਮੂਹ ਸਾਧ ਸੰਗਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗੁਰਤਾ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਇੰਨੀ ਸੇਵਾ ਪ੍ਰਵਾਨਕਣੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਕਣੀ ਦੀਵਾਨਾਂ ਦੀ ਇੱਥੇ ਸਮਾਪਤੀ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਾਣੀਆਂ ਦੀ ਪਾਤਾ ਇਸ ਵਿੱਚ ਧਰਤੀ ਥਾਪ ਥੀ ਧਰਮ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸੋਹਣ ਕੱਚ ਪਾਈ ਉੱਥੇ ਪਾਏ ਨਾਨਕ ਗਏ ਧਰਮ ਖੰਡ ਕਾ ਇਹੋ

ਕਿਸੇ ਚਿੱਤਰ ਸੰਤੂਨ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ ਗਿਆਨ ਅੰਤ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਤੋੜ ਅਨੰਦ ਸਰਬਖੰਡ ਕੀ ਬਾਣੀ ਰੱਖ

Sankriya, Sankt Paul, Sankt Krampen, Sankt Joh, Mann,

आकाश आकाशवाणी पर

ਕਹਿਣਾ ਸਾਲਾਂ ਦੀ ਸਾਲਾਂ।

ਧਰਮ ਸਾਧ ਵਿੱਚ ਰੰਗ ਦਿਲ ਕੇ ਨਾ ਕਰਮੀ ਕਰਮੀ ਹੋਏ ਸੋਹਣ ਪੰਚ ਪ੍ਰਵਾਨ ਨਦਰੀ ਗਰਮ ਸੋਵੇ ਨੇ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਅੱਖ

¡Gracias, señores!

साईं ब्रह्मा तत्स्वान्तरं स

ਸਮੁੰਦਰ ਅੰਤ ਨਾ ਸੁਣੀ ਕਹਿਣ ਨਾਲ, ਅੰਤ ਨਾ ਕਰਨਾ ਦੇਣ ਨਾਲ, ਅੰਤ ਨਾ ਵੇਖਣ ਸੁਣਨ ਨਾਲ।

Gib den Kopf zu wenden, gib den Lellen.

0: ਕਿੱਥੇ ਕਿੱਥੇ ਰੱਖਣ ਤੂੰ
1: ਕਿੱਥੀਆਂ ਬਾਣੀ ਕਿੱਥੇ ਪਾਸ ਰਹਿੰਦਾ
0: ਕਿੱਥੀਆਂ ਸੁਣੀ

ਕਮਲ ਸੁਣੇਗਾ ਭਗਤ ਕਮਲ ਕਮਲ ਸਿੱਖ ਕਮਲ।

ਕਾਲਾਂਗੀ ਖਾਲਾ ਹੈ ਨਦੀਆਂ ਤੇ ਬਾਹਰ ਪਾਣ ਸੋਮਣਾ ਜਾਣ ਸਮੁੰਦਰ ਚਾਹ ਕਰਦਾ

ਖਲਾਸੀ ਭਾ

0: ਕਿੱਥੇ ਕਿੱਥੇ ਰੱਖਣ ਤੂੰ
1: ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ
0: ਕਿੱਥੀਆਂ ਸੁੱਤੀ ਨਾਨਕ

ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ।

Sankt Jap, Sankt Bau, Sankt Pau, Sankt Rampenweg, Sankt Dogma.

ਵੇਖਾ ਤਪ ਦੇ ਅੰਦਰਾਂ ਦੇਖੋ ਪਾਵੇ ਦਿਲ ਦਾ ਮਨ ਸੁਣਿਆ ਸੁਣਿਆ ਮਜੀਤਾ ਪਾਓ ਅੰਦਰ ਕਰਤੀ ਜਗ ਮਨ ਲਾਓ ਸਭੁਰ ਤੇਰੇ ਸੁਣਾਈ ਬਿਣ ਗੁਰ ਕੀਤੇ ਸਵਸਥ ਆਸ ਬਾਣੀ ਬ੍ਰਹਮਾ ਸਤ ਸੁਹਾਨਾ